काहे छिपो छाय लो राम न लावो चीप।

ਗਾਲ ਖਾਏ ਕਿਚ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰਨ ਹਵੰਦਾ। ਗੁਰ ਕੇ ਬਚਨ ਉਚਾਰ ਕੇ ਧਰਮਸਾਲ ਦੀ ਸੁਰਤ ਕਰਨ ਦਾ। ਸਾਧ ਸੰਗਤ ਵਿੱਚ ਜਾਏ ਕੇ ਗੁਰਬਾਣੀ ਦੇ ਪ੍ਰੀਤ ਸੁਣਨ ਦਾ। ਸ਼ੰਕਾ ਮਨੋ ਮਿਟਾਏ ਕੇ ਗੁਰਸਿੱਖਾਂ ਦੀ ਸੇਵ ਕਰਨ ਦਾ। ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤਨ ਦਾ।

0: ਵਾਹਿਗੁਰੂ ਜੀ ਕੀ।
1: You are listening to SeekNet Radio, broadcasting live Gurbani Kirtan 24 hours a day from around the world.
2: Sahib Sri Guru Nanak Dev Ji ne Shabad Kirtan dwara is jalande jagat nu taran layi gurmat sangeet parampara di daat bakshi. Rehmta pari is parampara nu samuh guru sahiban ne sadiyan ton ਸਿੱਖੀ ਜੀਵਨ ਦੇ ਅਨਿੱਖੜ ਅੰਗ ਵਜੋਂ ਸਥਾਪਿਤ ਕੀਤਾ ਹੈ। ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਦੇ ਅਖੁੱਟ ਖਜ਼ਾਨੇ ਵਿੱਚ ਵੱਖ ਵੱਖ ਰਾਗਾਂ, ਗਾਇਨ ਸ਼ੈਲੀਆਂ ਅਤੇ ਸੰਗੀਤ ਛੰਦਾਂ ਦੀ ਅਦੁੱਤੀ ਦਾਤ ਪ੍ਰਦਾਨ ਕੀਤੀ ਹੈ। ਆਪ ਜੀ ਦੀ ਪਵਿੱਤਰ ਬਾਣੀ ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ ਹਰ ਗੁਰਸਿੱਖ ਹਿਰਦੇ ਵਿੱਚ ਵਸੀ ਹੋਈ ਇਲਾਹੀ ਬਾਣੀ ਹੈ। ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਇਸ ਬਾਣੀ ਨੂੰ ਵੱਖ ਵੱਖ ਰਾਗਾਂ ਵਿੱਚ ਅੰਕਿਤ ਕੀਤਾ ਗਿਆ ਹੈ। ਗੁਰਕਿਰਪਾ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੁਆਰਾ ਸੰਤ ਬਾਬਾ ਸੁੱਚਾ ਸਿੰਘ ਜੀ ਜਵਾਦੀ ਟਕਸਾਲ ਦੀ ਅਗਵਾਈ ਵਿੱਚ ਵਿਸਮਾਦਨਾਦ ਸੰਸਥਾ ਗੁਰਮਤਿ ਸੰਗੀਤ ਦੇ ਸ਼ੁੱਧ ਤੇ ਮੌਲਿਕ ਸਰੂਪ ਨੂੰ ਪ੍ਰਚਾਰਨ ਦੀ ਸੇਵਾ ਵਿੱਚ ਲੀਨ ਹੈ। ਆਓ ਸਰਵਣ ਕਰੀਏ ਰਾਗ ਨਿਰਣਾਇਕ ਕਮੇਟੀ ਦੁਆਰਾ ਪ੍ਰਵਾਨਿਤ ਸਰੂਪਾਂ ਅਨੁਸਾਰ ਸ਼ਬਦ ਕੀਰਤਨ ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ।

ਖਾਸ ਕਿਸਮ ਦੀ ਅਵਸਥਾ ਹਿਊਮਨ ਲਾਈਫ ਦੇ ਵਿੱਚ ਕੀਤਾ ਹੋਇਆ ਇੱਕ ਬਹੁਤ ਯੂਨੀਕ ਐਕਸਪੀਰੀਅੰਸ।

ਦੇ ਉਤਰਾਓ ਅਤੇ ਚੜਾਓ ਐਕਸਪੀਰੀਅੰਸ ਕਰਦੇ ਹਾਂ। ਆਪਣੀਆਂ ਜ਼ਿੰਦਗੀ ਦੀਆਂ ਤਮਾਮ ਗਰਜ਼ਾਂ ਦੇ ਕਾਰਨ, ਲੋੜਾਂ ਦੇ ਕਾਰਨ ਇੱਕ ਦੂਸਰੇ ਤੋਂ ਐਕਸਪੈਕਟੇਸ਼ਨਸ ਹੁੰਦੀਆਂ ਹਨ, ਉਹਨਾਂ ਦੀ ਬਿਨਾਹ ਉੱਤੇ ਕਦੇ ਸਾਨੂੰ ਜੋ ਹੈ ਖੁਸ਼ੀ ਨਸੀਬ ਹੁੰਦੀ ਹੈ, ਕਦੇ ਗਮੀ ਮਿਲਦੀ ਹੈ, ਕਦੇ ਸਾਨੂੰ ਖਿੜਾਓ ਮਿਲਦਾ ਹੈ, ਕਦੇ ਸਾਨੂੰ ਡਿਸਅਪੋਇੰਟਮੈਂਟਸ ਜੋ ਉਹ ਮਿਲਦੀਆਂ। ਸੋ ਅਜਿਹੇ ਐਕਸਪੀਰੀਅੰਸ ਤੇ ਹਰ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਰੋਜ਼ਾਨਾ ਜੋ ਹੈ ਐਕਸਪੀਰੀਅੰਸ ਕਰਦੇ ਹਨ। ਦੇ ਆਰ ਮੋਰ ਲੈਸ ਇਕੁਅਲ ਐਂਡ ਸੇਮ ਰੈਪੀਟੀਸ਼ਨ। ਲੇਕਿਨ ਇਸ ਸ਼ਬਦ ਦੇ ਵਿੱਚ ਭਗਤ ਕਬੀਰ ਜੀ ਨੇ ਜੋ ਮਨੁੱਖੀ ਜ਼ਿੰਦਗੀ ਦੇ ਵਿੱਚ ਕੀਤੇ ਹੋਏ ਇੱਕ ਖਾਸ ਅਨੁਭਵ ਦਾ ਆਤਮਕ ਅਵਸਥਾ ਦੇ ਕਿਸੇ ਖਾਸ ਇੱਕ ਐਸੇ ਐਕਸਪੀਰੀਅੰਸ ਦਾ ਜੋ ਐਕਸਪ੍ਰੈਸ਼ਨ ਜੋ ਸਾਡੇ ਸਾਹਮਣੇ ਪੇਸ਼ ਕੀਤਾ ਹੈ ਇਸ ਸ਼ਬਦ ਦੇ ਵਿੱਚ, ਉਹ ਬਹੁਤ ਹੀ ਰੇਅਰ ਹੈ, ਉਹ ਬਹੁਤ ਹੀ ਕਮ ਹੈ ਅਤੇ ਵਿਰਲਿਆਂ ਨੂੰ ਅਜਿਹਾ ਥ੍ਰਿਲਿੰਗ, ਅਜਿਹਾ ਜੁਆਇਫੁਲ, ਅਜਿਹਾ ਅਨੁਭਵ ਜੋ ਹੈ ਉਹ ਹਾਸਲ ਹੁੰਦਾ ਹੈ। ਇਸ ਸ਼ਬਦ ਦੇ ਵਿੱਚ ਕਬੀਰ ਜੀ ਇੱਕ ਦ੍ਰਿਸ਼ਟਾਂਤ ਸਾਡੇ ਸਾਹਮਣੇ ਰੱਖਦੇ ਹਨ। ਪਹਿਲਾਂ ਮੈਂ ਉਹ ਦ੍ਰਿਸ਼ਟਾਂਤ ਤੁਹਾਡੇ ਸਾਹਮਣੇ ਰੱਖਾਂ ਤਾਂ ਕਿ ਉਸ ਗੱਲ ਨੂੰ ਮੈਂ ਜੋ ਅਲੈਬੋਰੇਟ ਕਰਨਾ ਚਾਹੁੰਦਾ ਹਾਂ ਉਹ ਮੈਂ ਕਰ ਸਕਾਂ। ਸ਼ਬਦ ਆਪ ਫਿਰ ਪਿਆਰ ਨਾਲ ਸੁਣੋ। ਕਹਿੰਦੇ ਹਨ ਪੰਥ ਨਿਹਾਰੇ ਕਾਮਨੀ, ਕਾਮਨੀ ਕਹਿੰਦੇ ਹਨ ਇੱਕ ਇਸਤਰੀ ਨੂੰ, ਪੰਥ ਨਿਹਾਰੇ ਕਾਮਨੀ ਲੋਚਨ ਭਰੀ ਲੈ ਉਸਾਸਾ ਉਰਨਾ ਭਿੱਜੇ ਪੱਗ ਨਾ ਖਿੱਸੇ ਹਰ ਦਰਸ਼ਨ ਕੀ ਆਸਾ। ਇਹ ਇੱਕ ਮੈਟਾਫਰ ਹੈ, ਇਹ ਇੱਕ ਦ੍ਰਿਸ਼ਟਾਂਤ ਹੈ, ਇਹ ਇੱਕ ਉਹਨਾਂ ਨੇ ਮਿਸਾਲ ਦਿੱਤੀ ਹੈ ਸਾਡੇ ਸਾਹਮਣੇ। ਜਿਸ ਤਰ੍ਹਾਂ ਕਹਿੰਦੇ ਹਨ ਇੱਕ ਪਤਨੀ ਜਿਸ ਦਾ ਪਤੀ ਪ੍ਰਦੇਸ਼ ਦੇ ਵਿੱਚ ਚਲੇ ਗਿਆ ਹੋਵੇ ਬਹੁਤ ਲੰਬੇ ਸਮੇਂ ਦੇ ਵਾਸਤੇ, ਅਤੇ ਉਸ ਦੀ ਜਦੋਂ ਉਹ ਜੁਦਾਈਗੀ ਮਹਿਸੂਸ ਕਰਦੀ ਹੈ, ਉਸ ਜੁਦਾਈਗੀ ਦੇ ਵਿੱਚ ਉਹ ਕੀ ਕਰਦੀ ਹੈ, ਪੰਥ ਨਿਹਾਰੇ ਉਸਦਾ ਰਸਤਾ ਦੇਖਦੀ ਹੈ, ਉਸ ਦੀ ਰਾਹ ਤੱਕਦੀ ਹੈ, ਉਸਦਾ ਇੰਤਜ਼ਾਰ ਕਰਦੀ ਹੈ। ਪੰਥ ਨਿਹਾਰੇ, ਨਿਹਾਰੇ ਦਾ ਮਤਲਬ ਦੇਖਦੀ ਹੈ, ਪੰਥ ਨਿਹਾਰੇ ਕਾਮਨੀ ਉਹ ਔਰਤ, ਲੋਚਨ ਭਰੀ ਕਈ ਦਫਾ ਉਸ ਵਿਛੋੜੇ ਦੀ ਜੋ ਦਰਦ ਹੈ ਉਸ ਕਰਕੇ ਉਸਦੇ ਲੋਚਨ ਭਰੀ ਉਸ ਦੀਆਂ ਅੱਖਾਂ ਜੋ ਹਨ ਲੋਚਨ ਹਨ ਉਹ ਵੀ ਪਾਣੀ ਦੇ ਨਾਲ ਭਰ ਜਾਂਦੀਆਂ ਹਨ, ਅੰਸੂਆਂ ਦੇ ਨਾਲ ਭਰ ਜਾਂਦੀਆਂ ਹਨ। ਲੇ ਉਸਾਸਾ ਅਤੇ ਆਪਣੇ ਅੰਦਰ ਹੀ ਅੰਦਰ ਉਸ ਜੋ ਖਲਾਅ ਹੈ ਜ਼ਿੰਦਗੀ ਚ ਜੋ ਕਮੀ ਹੈ ਉਸ ਦੇ ਕਾਰਨ ਲੇ ਉਸਾਸਾ ਉਹ ਹੌਕੇ ਵੀ ਲੈਂਦੀ ਹੈ। ਅੱਗੇ ਚੱਲਦੇ ਹਨ, ਉਰਨਾ ਭਿੱਜੇ ਉਸ ਦੇ ਹਿਰਦੇ ਨੂੰ ਉਸ ਦੇ ਦਿਲ ਨੂੰ ਟਿਕਾਓ ਨਹੀਂ ਆਉਂਦਾ। ਪਤਾ ਨਹੀਂ ਕਿਹੜੇ ਯੁੱਗ ਦੀਆਂ ਇਹ ਗੱਲਾਂ ਭਗਤ ਕਬੀਰ ਜੀ ਨੇ ਸਾਡੇ ਸਾਹਮਣੇ ਪੇਸ਼ ਕੀਤੀਆਂ ਹਨ। ਇਹ ਇੱਕ ਦ੍ਰਿਸ਼ਟਾਂਤ ਹੈ। ਅੱਜ ਦੀ ਜ਼ਿੰਦਗੀ ਚ ਪਤਨੀਆਂ ਐਸਾ ਮਹਿਸੂਸ ਕਰਦੀਆਂ ਹਨ ਜਾਂ ਨਹੀਂ ਇਹ ਮੈਨੂੰ ਨਹੀਂ ਪਤਾ, ਲੇਕਿਨ ਭਗਤ ਕਬੀਰ ਜੀ ਨੇ ਇਹ ਦ੍ਰਿਸ਼ਟਾਂਤ, ਇਹ ਪ੍ਰਮਾਣ ਸਾਡੇ ਸਾਹਮਣੇ ਕਿਸੇ ਯੁੱਗ ਦਾ ਬਖਸ਼ਿਆ ਹੈ। ਕਹਿੰਦੇ ਹਨ ਉਰ ਨਾ ਭਿੱਜੇ ਉਸ ਦਾ ਹਿਰਦਾ ਜੋ ਹੈ ਉਹ ਖਲੋਂਦਾ ਨਹੀਂ ਹੈ। ਉਰ ਕਹਿੰਦੇ ਹਨ ਹਿਰਦੇ ਨੂੰ, ਦਿਲ ਨੂੰ, ਦਿਲ ਨੂੰ ਉਸਦੇ ਨੂੰ ਟਿਕਾਓ ਨਹੀਂ ਆਉਂਦਾ, ਤਸੱਲੀ ਨਹੀਂ ਆਉਂਦੀ, ਬੇਚੈਨੀ ਹੈ, ਇੱਕ ਉਥਲ ਪੁਥਲ ਹੈ। ਉਰ ਨਾ ਭਿੱਜੇ ਪੱਗ ਨਾ ਖਿੱਸੇ ਅਤੇ ਉਸ ਦੇ ਪੈਰ ਅਗਾਂ ਚੱਲਦੇ ਨਹੀਂ ਹਨ, ਭਾਵ ਕੋਈ ਸੱਤਿਆ ਨਹੀਂ ਅੰਦਰ ਕੁਛ ਕਰਨ ਦੀ। ਉਰ ਨਾ ਭਿੱਜੇ, ਕਾਸ਼ ਅੱਜ ਦੀ ਦੁਨੀਆਂ ਚ ਅਜਿਹਾ ਹੀ ਪ੍ਰੇਮ ਹੋਵੇ। ਲੇਕਿਨ ਭਗਤ ਜੀ ਨੇ ਕਿਸੇ ਖਾਸ ਹੀ ਵਕਤ ਦੇ ਵਿੱਚ ਜਦੋਂ ਅਜਿਹੇ ਰਿਲੇਸ਼ਨਸ ਹੁੰਦੇ ਸਨ ਉਦੋਂ ਦੀ ਇਹ ਮਿਸਾਲ ਦਿੱਤੀ ਹੈ। ਉਰ ਨਾ ਭਿੱਜੇ ਪੱਗ ਨਾ ਖਿੱਸੇ, ਪੈਰ ਅਗਾਂ ਚੱਲਦੇ ਨਹੀਂ ਹਨ ਅਤੇ ਕੀ ਹੈ ਹਰ ਦਰਸ਼ਨ ਕੀ ਆਸਾ। ਇੱਥੇ ਜਾ ਕੇ ਉਹਨਾਂ ਨੇ ਗੱਲ ਕਹੀ ਹੈ ਹਰ ਦਰਸ਼ਨ ਕੀ ਆਸਾ। ਜਿਹੜਾ ਭਗਤ ਹੁੰਦਾ ਹੈ, ਜਿਹੜਾ ਦਾਸ ਹੁੰਦਾ ਹੈ, ਜਿਹੜਾ ਗੁਰੂ ਦਾ ਸੇਵਕ ਹੁੰਦਾ ਹੈ, ਉਸ ਦੀ ਅੰਦਰਲੀ ਜੋ ਅਵਸਥਾ ਇਹ ਹੁੰਦੀ ਹੈ। ਜਿਸ ਤਰ੍ਹਾਂ ਉਸ ਕਾਮਨੀ ਦਾ ਜੋ ਪਤੀ ਪ੍ਰਦੇਸ਼ ਦੇ ਵਿੱਚ ਗਿਆ ਉਸ ਦੇ ਰਾਹ ਤੱਕਦੀ ਹੈ, ਅੱਖੀਆਂ ਦੇ ਵਿੱਚ ਹੰਝੂ ਆਉਂਦੇ ਹਨ,
अंदर होके लेंदी है, दिल किते खलोंदा नहीं है, कदम अगा चलदे नहीं हन। जिस तरह की कहिंदे उस औरत दी जो मानसिक अवस्था हुंदी है, जो गुरु दा दास है, जो गुरु दा भगत है, जो भक्ति अते बंदगी दे मार्ग उत्ते चलदा है, कहिंदे हन उस दे अंदर अजिहा विरह जो है वह पैदा हो जाता है। उस दे अंदरली जो दशा अजिही वैरागमय हो जाती है। उस दा अंदर जो है अजिही एक लौंगिंग दे नाल भर जाता है। और न पिजे पग न खिसे हर दर्शन की आसा। तो मैं पहला ही अर्ज की सी कि अज दे इस कीर्तन दे विच मैं आप दे सामने एक खास किस्म दी मनुखी जीवन दे विच जो अनुभव कीती हुई अवस्था दा जिक्र करना है। असी ये देखना है कि साडी जिंदगी भी की अजिहे अनुभव दे नाल अमीर है या नहीं। डू वी फील दीज काइंड ऑफ एक्सपीरियंसिस इन लाइफ और नॉट। साडे जीवन दे विच भी अजिहे प्रेम दे नाल भरे हुए हिरदिया वाले अनुभव वैरागमय अनुभव हन या नहीं है। अते अगली पंक्ति जो असी अस्थाई दी गाई है, मैं फिर तुहाडे सामने गाणी चाहना हां। कहिंदे हन उड़हो न कागा कारे। आप सारे जानते हो असी पंजाब चो आए हैं।

ਰਿਸ਼ਤੇਦਾਰਾਂ ਦੀ ਜਿਸ ਦੇ ਨਾਲ ਬਹੁਤ ਹੀ ਜ਼ਿਆਦਾ ਸਨੇਹ ਹੋਵੇ, ਉਸ ਦੀ ਜਦੋਂ ਇੰਤਜ਼ਾਰ ਹੁੰਦੀ ਸੀ ਤੇ ਸਾਡੇ ਘਰਾਂ ਦੇ ਬਨੇਰਿਆਂ ਉੱਤੇ ਜਦੋਂ ਕਾਂ ਆ ਕੇ ਬੈਠ ਜਾਂਦੇ ਸਨ ਤਾਂ ਅਸੀਂ ਆਖਦੇ ਸੀ, ਉਹ ਕਾਂਵਾਂ ਤੂੰ ਉੱਠ ਉੱਠ ਕੇ ਜਾ।

ਚੋਟ ਲੱਗੇ ਕਿ ਅਸੀਂ ਕਿਹੋ ਜਿਹੇ ਹਾਂ ਅਤੇ ਜਿਨ੍ਹਾਂ ਦੇ ਅਸੀਂ ਆਪਣੇ ਆਪ ਨੂੰ ਹੋਣ ਦਾ ਦਾਅਵਾ ਦਿੰਦੇ ਹਾਂ ਉਹਨਾਂ ਦੇ ਹਿਰਦੇ ਕਿਹੋ ਜਿਹੇ ਹਨ। ਆਓ ਹੁਣ ਇਸੇ ਹੀ ਸ਼ਬਦ ਤੇ ਜਿਸ ਤਰ੍ਹਾਂ ਭਗਤ ਕਬੀਰ ਜੀ ਨੇ ਆਪਣੇ ਅੰਦਰਲੀ ਅਵਸਥਾ ਇਸ ਦ੍ਰਿਸ਼ਟਾਂਤ ਦੇ ਨਾਲ ਪੇਸ਼ ਕੀਤੀ ਹੈ, ਹੁਣ ਮੈਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕੁਛ ਇੱਕ ਪ੍ਰਮਾਣ ਆਪ ਜੀ ਦੇ ਸਾਹਮਣੇ ਰੱਖਣ ਲੱਗਾ ਹਾਂ ਅਤੇ ਆਪ ਨੇ ਦੇਖਣਾ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹਾਰਦਿਕ ਅਵਸਥਾ ਜੋ ਹੈ ਉਹ

ਬਰੀਫ ਜਿਹਾ ਇਸਦਾ ਅਰਥ ਕਹਿੰਦੇ ਹਨ ਮੇਰਾ ਮਨ ਇੱਕ ਹੀ ਪ੍ਰੇਮ ਮੰਗੇ ਉਸ ਮੇਰੇ ਪਿਆਰੇ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਮੰਗਦਾ ਹੈ ਅੰਦਰ ਇੱਕ ਹੀ ਚੀਜ਼ ਦੀ ਬਸ ਖਵਾਹਿਸ਼ ਹੈ ਦੇਖ ਆਇਓ ਸਰਬ ਥਾਨ ਦੇਸ਼ ਪ੍ਰਿਆ ਰੋਮ ਨਾ ਸੰਸਰ ਲਾਗੇ ਅਤੇ ਮੇਰੇ ਪਿਆਰੇ ਦੇ ਰੋਮ ਵਰਗਾ ਵਾਲ ਵਰਗਾ ਵੀ ਹੋਰ ਕੋਈ ਨਹੀਂ ਹੈ ਮੈਂ ਸਾਰੀ ਦੁਨੀਆਂ ਦੇ ਵਿੱਚ ਦੇਖ ਚੁੱਕਾ ਪ੍ਰਿਆ ਰੋਮ ਨਾ ਸੰਸਰ ਲਾਗੇ ਮੈਂ ਨੀਰੇ ਅਨਕ ਭੋਜਨ ਬਹੁ ਵਿੰਜਨ ਤਿੰਨ ਸਿਉ ਦ੍ਰਿਸ਼ਟ ਨਾ ਕਰੇ ਰੁਚਾਂਗੇ ਕਹਿੰਦੇ ਹਨ ਮੈਂ ਬਹੁਤ ਸਾਰੇ ਖਾਣੇ ਪੀਣੇ ਵੀ ਖਾ ਕੇ ਦੇਖ ਲਏ ਹਨ ਅਤੇ ਬੜੇ ਕੱਪੜੇ ਕੁਪੜੇ ਵੀ ਹਟਾ ਕੇ ਦੇਖ ਲਏ ਹਨ ਲੇਕਿਨ ਹੁਣ ਕਹਿੰਦੇ ਮੇਰੀ ਰੁਚੀ ਨਹੀਂ ਰਹਿ ਗਈ ਇਹਨਾਂ ਚੀਜ਼ਾਂ ਦੇ ਵਿੱਚ ਤਿੰਨ ਸਿਉ ਦ੍ਰਿਸ਼ਟ ਨਾ ਕਰੇ ਰੁਚਾਂਗੇ ਦਾ ਪਾਬੰਦ ਹੈ ਰੁਚੀ ਕਹਿੰਦੇ ਹੁਣ ਮੇਰੀ ਦ੍ਰਿਸ਼ਟੀ ਮੇਰੀ ਰੁਚੀ ਇਹਨਾਂ ਤਮਾਮ ਚੀਜ਼ਾਂ ਤੋਂ ਉੱਚੀ ਉੱਠ ਚੁੱਕੀ ਹੈ ਮੇਰੀ ਰੁਚੀ ਹੁਣ ਕਿਸੇ ਹੋਰ ਕਿਸੇ ਕਿਸਮ ਦੀ ਬਣ ਗਈ ਹੈ ਮੇਰੀ ਰੁਚੀ ਦੇ ਵਿੱਚ ਸਿਰਫ ਇੱਕ ਉਸ ਆਪਣੇ ਪਿਆਰੇ ਦੀ ਯਾਦ ਦੀ ਲਗਨ ਬਣੀ ਰਹਿੰਦੀ ਹੈ ਤਿੰਨ ਸਿਉ ਦ੍ਰਿਸ਼ਟ ਨਾ ਕਰੇ ਰੁਚਾਂਗੇ ਹਰ ਰਸ ਚਾਹੇ ਮੇਰਾ ਅੰਦਰ ਉਸ ਆਤਮਕ ਅਵਸਥਾ ਦਾ ਹੀ ਆਨੰਦ ਅਤੇ ਰਸ ਚਾਹੁੰਦਾ ਹੈ ਪ੍ਰਿਆ ਪ੍ਰਿਆ ਮੁਖ ਤੇਰਾ ਹੈ ਅਤੇ ਮੇਰੀ ਜ਼ਬਾਨ ਦੇ ਵਿੱਚੋਂ ਜਦੋਂ ਵੀ ਕੋਈ ਲਫ਼ਜ਼ ਨਿਕਲਦਾ ਹੈ ਉਸ ਪ੍ਰਭੂ ਪਿਆਰੇ ਦੇ ਸੰਬੰਧ ਦੇ ਵਿੱਚ ਹੀ ਨਿਕਲਦਾ ਹੈ ਹਰ ਰਸ ਚਾਹੇ ਪ੍ਰਿਆ ਪ੍ਰਿਆ ਮੁਖ ਤੇਰੇ ਜੋ ਅਲ ਕਮਲਾ ਲੋਭਾਂਗੇ ਜਿਸ ਤਰ੍ਹਾਂ ਕਹਿੰਦੇ ਹਨ ਪੌਰਾ ਕਮਲ ਦੇ ਉੱਤੇ ਹਰ ਵੇਲੇ ਜੋ ਗੁੰਜਾਰ ਪਾਉਂਦਾ ਰਹਿੰਦਾ ਹੈ ਕਮਲ ਦੇ ਉੱਤੇ ਹੀ ਉਹ ਖੇਡਦਾ ਰਹਿੰਦਾ ਹੈ ਇਸ ਤਰ੍ਹਾਂ ਮੇਰਾ ਮਨ ਵੀ ਕਹਿੰਦੇ ਹਨ ਅਕਾਲ ਪੁਰਖ ਵਾਹਿਗੁਰੂ ਦਾ ਉਸ ਰਾਮ ਪਿਆਰੇ ਦਾ ਪੌਰਾ ਬਣ ਗਿਆ ਇਹ ਅਵਸਥਾ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਇਸ ਸ਼ਬਦ ਦੇ ਦੁਆਰਾ ਮੈਂ ਆਪ ਜੀ ਦੇ ਸਾਹਮਣੇ ਪੇਸ਼ ਕੀਤੀ ਹੈ ਇੱਕ ਪ੍ਰਮਾਣ

ਇਸ ਦੇ ਵਿੱਚ ਵੀ ਗੁਰੂ ਅਰਜਨ ਦੇਵ ਜੀ ਨੇ ਅਗੇਨ ਦੁਬਾਰਾ ਉਸੇ ਹੀ ਔਰਤ ਦਾ ਪ੍ਰਮਾਣ ਦਿੱਤਾ ਹੈ ਜਿਸ ਦਾ ਪ੍ਰਮਾਣ ਕਬੀਰ ਸਾਹਿਬ ਨੇ ਦਿੱਤਾ ਹੈ। ਕਹਿੰਦੇ ਜਿਸ ਤਰ੍ਹਾਂ ਕਿਸੇ ਪਤਨੀ ਦਾ ਪਤੀ ਬਾਹਰ ਚਲੇ ਗਿਆ ਹੋਵੇ, ਅਗਰ ਉਹ ਹਾਰ ਕੱਜਰ ਬਸਤਰ ਅਭਰਨ ਗਹਿਣੇ ਆਦਿ ਪਾਵੇ ਵੀ ਤਾਂ ਵੀ ਕਹਿੰਦੇ ਉਸ ਦੇ ਅੰਦਰ ਕੀ ਹੁੰਦਾ ਹੈ, ਮੋਹਨ ਨੀਂਦ ਨਾ ਆਵੇ ਹਾਵੇ ਅਤੇ ਉਸ ਦੇ ਅੰਦਰ ਹੌਕੇ ਹੁੰਦੇ ਹਨ ਤੇ ਉਸ ਦੇ ਅੰਦਰ ਕੀ ਇੰਤਜ਼ਾਰ ਹੁੰਦੀ ਹੈ, ਉਡੀਨੀ ਯਾਨੀ ਉਡੀਕ ਉਡੀਨੀ ਉਡੀਨੀ ਉਡੀਨੀ ਕਬ ਘਰ ਆਵੇ ਰੀ, ਕਦੋਂ ਉਹ ਪ੍ਰਭੂ ਪਿਆਰਾ ਘਰ ਆਵੇਗਾ। ਇਹ ਮਿਸਾਲਾਂ ਦੇ ਕੇ ਭਗਤ ਦੇ ਗੁਰੂ ਦੇ ਸਿੱਖ ਦੀ ਅੰਦਰਲੀ ਅਵਸਥਾ ਨੂੰ ਗੁਰੂ ਸਾਹਿਬ ਨੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਗੁਰੂ ਗ੍ਰੰਥ ਸਾਹਿਬ 'ਚ ਆਪ ਜੀ ਨੇ ਇਹ ਵੀ ਪੰਕਤੀਆਂ ਸੁਣੀਆਂ ਹੀ ਹਨ ਕਿ ਖੰਭ ਵਿਕੰਦੜੇ ਜੇਲ੍ਹ ਹਾਂ,

ਕਿੰਨਾ ਸਾਵੀ ਤੋਲ ਤਨ ਚੜਾਈ ਆਪਣੇ ਲਹਾਂ ਸੋ ਸੱਜਣ ਟੋਲ ਕਹਿੰਦੇ ਇੰਤਜ਼ਾਰ ਤਮੰਨਾ ਇਤਨੀ ਵੱਧ ਗਈ ਹੈ ਕਿ ਅਗਰ ਕਿਤੇ ਮੈਨੂੰ ਖੰਭ ਬਾਜ਼ਾਰ ਚੋਂ ਮਿਲ ਜਾਣ ਤੇ ਮੈਂ ਆਪਣੇ ਆਪੇ ਦੀ ਕੀਮਤ ਦੇ ਕੇ ਉਹਨਾਂ ਨੂੰ ਖਰੀਦ ਕੇ ਆਪਣੇ ਤਨ ਦੇ ਨਾਲ ਜੁੜਾ ਕੇ ਅਤੇ ਉਡਾਰੀਆਂ ਲਗਾ ਕੇ ਅਗਰ ਉਸ ਨੂੰ ਮੈਂ ਲੱਭ ਸਕਾਂ ਤਾਂ ਕਹਿੰਦੇ ਮੈਂ ਇਹ ਵੀ ਕਰਨ ਨੂੰ ਤਿਆਰ ਹਾਂ। ਖੰਭ ਵੀ ਕਾਂਦੜੇ ਜੇਲ੍ਹ ਹਾਂ ਕਿੰਨਾ ਸਾਵੀ ਤੋਲ ਤਨ ਜੜਾਈ ਆਪਣੇ ਲਹਾਂ ਸੋ ਸੱਜਣ ਟੋਲ। ਤੋ ਹੁਣ ਤੱਕ ਮੈਂ ਜਿਤਨੀਆਂ ਵੀ ਮਿਸਾਲਾਂ ਆਪ ਜੀ ਨੂੰ ਦਿੱਤੀਆਂ ਹਨ ਇਹਨਾਂ ਮਿਸਾਲਾਂ ਦੇ ਵਿੱਚ ਇਹ ਪੇਸ਼ ਕੀਤਾ ਹੈ, ਇਹ ਆਪ ਜੀ ਦੇ ਸਾਹਮਣੇ ਰੱਖਿਆ ਹੈ ਕਿ ਗੁਰੂ ਸਾਹਿਬ ਇੱਕ ਖਾਸ ਕਿਸਮ ਦੀ ਅਵਸਥਾ, ਇੱਕ ਖਾਸ ਕਿਸਮ ਦਾ ਹਿਊਮਨ ਲਾਈਫ ਦੇ ਵਿੱਚ ਕੀਤਾ ਹੋਇਆ ਐਕਸਪੀਰੀਅੰਸ ਜੋ ਕਿ ਬਹੁਤ ਹੀ ਭਾਗਸ਼ੀਲ ਲੋਕਾਂ ਨੇ ਕੀਤਾ ਹੈ ਉਸ ਦੇ ਨਾਲ ਸਾਡੇ ਨਾਲ ਉਸ ਨੂੰ ਸਾਡੇ ਨਾਲ ਜੋ ਸ਼ੇਅਰ ਕਰ ਰਹੇ ਹਨ ਸਾਡੇ ਨਾਲ ਸਾਂਝਾ ਕਰ ਰਹੇ ਹਨ। ਹੁਣ ਜੋ ਅਗਲਾ ਹਿੱਸਾ ਥੋੜ੍ਹਾ ਜਿਹਾ ਆਪ ਜੀ ਦੇ ਸਾਹਮਣੇ ਮੈਂ ਰੱਖਣਾ ਚਾਹੁੰਦਾ ਹਾਂ

0: ਕਹਿੰਦੇ ਹਨ ਉਸ ਇਨਸਾਨ ਦੇ ਹਿਰਦੇ ਦੇ ਵਿੱਚ ਬ੍ਰਹਮ ਦਾ ਨਿਵਾਸ ਹੈ, ਉਸ ਇਨਸਾਨ ਦੇ ਅੰਦਰ ਪਰਮਾਤਮਾ ਦਾ ਟਿਕਾਣਾ ਹੈ, ਉਸ ਇਨਸਾਨ ਦੇ ਅੰਦਰ ਰੱਬ ਹੀ ਰੱਬ ਹੈ। ਕਿਸ ਇਨਸਾਨ ਦੇ ਅੰਦਰ? ਜੇ ਮਾਇਆ ਮਮਤਾ ਤਜੀ ਸਭ ਤੇ ਪਹਿਓ ਉਦਾਸ। ਮੇਰਾ ਬਹੁਤ ਪਿਆਰ ਦੇ ਨਾਲ, ਨਿਮਰਤਾ ਦੇ ਨਾਲ, ਸਤਿਕਾਰ ਦੇ ਨਾਲ ਆਪ ਸਭਨਾਂ ਤੇ ਇੱਕ ਸਵਾਲ ਹੈ। ਇਸ ਸਵਾਲ ਦੇ ਦੁਆਰਾ ਮੈਂ ਇੱਕ ਜੋ ਸਟਿਮੁਲਸ ਦੇਣਾ ਚਾਹੁੰਦਾ, ਇਸ ਸਵਾਲ ਦੇ ਨਾਲ ਮੈਂ ਆਪਣੀਆਂ ਸਾਰਿਆਂ ਦੀਆਂ ਚੇਤਨਾਵਾਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਕਿ ਗੁਰੂ ਸਾਹਿਬ ਸਾਡੇ ਜੀਵਨ ਨੂੰ ਇੱਕ ਖਾਸ ਕਿਸਮ ਦੇ ਰਸਤੇ ਉੱਤੇ ਤੋਰਨਾ ਚਾਹੁੰਦੇ ਹਨ। ਉਹ ਰਸਤਾ ਹੈ ਉੱਚਿਆਂ ਉੱਠਣ ਦਾ, ਉਹ ਰਸਤਾ ਹੈ ਸਰੀਰ ਦੇ ਤਲ ਤੋਂ ਉੱਚੇ ਉੱਠਣ ਦਾ, ਉਹ ਰਸਤਾ ਹੈ ਆਤਮਕ ਜੀਵਨ ਦਾ, ਉਹ ਰਸਤਾ ਹੈ ਗੁਰਮਤ ਦਾ, ਉਹ ਰਸਤਾ ਹੈ ਗੁਰਬਾਣੀ ਨੂੰ ਫਾਲੋ ਕਰਨ ਦਾ, ਉਹ ਰਸਤਾ ਹੈ ਜ਼ਿੰਦਗੀ ਦੇ ਵਿੱਚ ਡਿਸਿਪਲਿਨ ਲਿਆਉਣ ਦਾ, ਉਹ ਰਸਤਾ ਹੈ ਜ਼ਿੰਦਗੀ ਨੂੰ ਇਵਾਲਵ ਕਰਨ ਦਾ। ਅਤੇ ਉਸ ਰਸਤੇ ਉੱਤੇ ਚੱਲਣ ਵਾਲੇ ਇਨਸਾਨ ਦੀ ਜੋ ਸੁਰਤ ਹੈ ਉਹ ਛੋਟੇ ਛੋਟੇ ਸਵਾਦਾਂ ਦੇ ਵਿੱਚੋਂ ਨਿਕਲ ਜਾਂਦੀ ਹੈ। ਇਹਨਾਂ ਤੁੱਛ ਜਿਹੇ ਦੁਨਿਆਵੀ ਸਵਾਦ ਉਸਨੂੰ ਜੋ ਹਨ ਲੁਭਾ ਨਹੀਂ ਸਕਦੇ, ਉਸਨੂੰ ਇਹਨਾਂ ਦੀ ਖਿੱਚ ਜਾਂ ਕਸ਼ਿਸ਼ ਨਹੀਂ ਰਹਿ ਜਾਂਦੀ, ਉਸ ਨੂੰ ਕਿਸੇ ਉੱਚੀ ਮਹਾਨ ਅਟਰਨਲ ਚੀਜ਼ ਦੀ ਜੋ ਉਹ ਖਿੱਚ ਪੈਦਾ ਹੋ ਜਾਂਦੀ। ਉਸ ਦੇ ਮੁਤਲਕ ਬਾਣੀ ਨੇ ਆਖਿਆ, ਜੇ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ। ਇਸ ਦਾ ਅਰਥ ਇਹ ਨਹੀਂ ਕਿ ਉਹ ਸਾਰਿਆਂ ਨੂੰ ਛੱਡ ਕੇ ਚਲੇ ਜਾਂਦਾ, ਨਹੀਂ, ਰਹਿੰਦਾ ਵਿੱਚ ਹੀ ਹੈ, ਲੇਕਿਨ ਲਗਨ ਅੰਦਰਲੀ ਕਿਸੇ ਹੋਰ ਪਾਸੇ ਵੀ ਹੋ ਜਾਂਦੀ, ਸੁਰਤ ਜੋ ਹੈ ਉਹ ਕਿਸੇ ਹੋਰ ਪਾਸੇ ਜਾਣੀ ਸ਼ੁਰੂ ਹੋ ਜਾਂਦੀ ਹੈ, ਰੁਚੀ ਜੋ ਹੈ ਬਦਲ ਜਾਂਦੀ ਹੈ। ਸਾਡੀ ਰੁਚੀ ਖਾਣੇ 'ਚ, ਪਹਿਨਣ 'ਚ, ਬੋਲਣ 'ਚ ਅਤੇ ਦੁਨਿਆਵੀ ਗੋਰਖ ਧੰਦਿਆਂ ਦੇ ਵਿੱਚ ਹੀ ਉਲਝੀ ਰਹਿੰਦੀ ਹੈ। ਗੁਰੂ ਸਾਹਿਬ ਕਹਿੰਦੇ ਨੇ ਮਿਲ ਮਾਇਆ ਸੁਰਤ ਗਵਾਈ, ਸਾਡੀ ਜੋ ਸੁਰਤੀ ਹੈ ਉਹ ਮਾਇਆ ਦੇ ਮਿਲ ਕੇ ਗੁਆਚੀ ਰਹਿੰਦੀ ਹੈ। ਲੇਕਿਨ ਗੁਰੂ ਸਾਹਿਬ ਕਹਿੰਦੇ ਹਨ, ਜੇ ਮਾਇਆ ਮਮਤਾ ਤਜੀ ਸਭ ਤੇ ਭੈ ਉਦਾਸ, ਭਉ ਨਾਨਕ ਸੁਨ ਰੇ ਮਨਾ ਤੇ ਘੱਟ ਬ੍ਰਹਮ ਨਿਵਾਸ। ਕਹਿੰਦੇ ਹਨ ਉਹ ਇਨਸਾਨ ਬਹੁਤ ਭਾਗਸ਼ੀਲ ਹੈ ਜਿਸ ਦਾ ਚਿੱਤ ਜੋ ਹੈ ਦੁਨੀਆਂ ਦੇ ਵਿੱਚ ਰਹਿੰਦਾ ਰਹਿੰਦਾ ਹੀ ਗੁਰੂ ਦੀ ਮੱਤ ਦੇ ਨਾਲ, ਗੁਰੂ ਦੀ ਬਾਣੀ ਦੇ ਨਾਲ ਇਹਨਾਂ ਤਮਾਮ ਪਦਾਰਥਕ ਦੁਨਿਆਵੀ ਸਵਾਦਾਂ ਦੇ ਵਿੱਚੋਂ ਉੱਠ ਕੇ, ਉੱਚਾ ਉੱਠ ਕੇ ਜਿਸ ਦੀ ਰੁਚੀ ਜੋ ਹੈ ਇਹਨਾਂ ਚੀਜ਼ਾਂ ਵੱਲੋਂ ਘਟਣੀ ਸ਼ੁਰੂ ਹੋ ਜਾਂਦੀ ਹੈ ਅਤੇ ਗੁਰੂ ਦੀ ਮੱਤ ਦੇ ਵੱਲ ਨੂੰ ਵਧਣੀ ਸ਼ੁਰੂ ਹੋ ਜਾਂਦੀ ਹੈ। ਜਿਹੜੀਆਂ ਚੀਜ਼ਾਂ ਵੱਲ ਰੁਚੀ ਘਟਣੀ ਸ਼ੁਰੂ ਹੋ ਜਾਂਦੀ ਹੈ ਉਹਨਾਂ ਵੱਲੋਂ ਅਸੀਂ ਉਪਰਾਮ ਹੋਣੇ ਸ਼ੁਰੂ ਹੋ ਜਾਂਦੇ ਹਾਂ ਅਤੇ ਜਿਸ ਪਾਸੇ ਵੱਲ ਨੂੰ ਸਾਡੀ ਰੁਚੀ ਹੋਣੀ ਸ਼ੁਰੂ ਹੋ ਜਾਂਦੀ ਹੈ ਉਹ ਨਾ ਮਿਲੇ ਤੇ ਸਾਡੇ ਦਿਲ ਅੰਦਰ ਇੱਕ ਉਦਾਸੀ ਆਉਣੀ ਸ਼ੁਰੂ ਹੋ ਜਾਂਦੀ ਹੈ। ਤੇ ਬਾਣੀ ਦਾ ਇੱਕ ਖਾਸ ਨੁਕਤਾ ਆਪ ਜੀ ਦੇ ਸਾਹਮਣੇ ਮੈਂ ਰੱਖਣ ਲੱਗਾ ਹਾਂ। ਕਹਿੰਦੇ ਹਨ ਬਿਨ ਬੈਰਾਗ ਨਾ ਛੂਟ ਸਮਾਇਆ। ਜਿਤਨੀ ਦੇਰ ਤੱਕ ਸਾਡੇ ਅੰਦਰ ਬੈਰਾਗ ਨਹੀਂ ਆਉਂਦਾ ਉਤਨੀ ਦੇਰ ਤੱਕ ਅਸੀਂ ਮਾਇਆ ਤੋਂ ਹੀ ਪਰੇ ਨਹੀਂ ਜਾ ਸਕਦੇ। ਮਾਇਆ ਦਾ ਜੋ ਗਲਬਾ ਸਾਡੇ ਉੱਤੇ ਹੈ ਉਸ ਦੇ ਵਿੱਚੋਂ ਅਸੀਂ ਆਜ਼ਾਦ ਨਹੀਂ ਹੋ ਸਕਦੇ। ਅਸੀਂ ਇਹ ਦੇਖਣਾ ਹੈ ਕਿ ਸਾਡੇ ਅੰਦਰ ਬੈਰਾਗ ਹੈ ਜਾਂ ਨਹੀਂ ਹੈ। ਬੈਰਾਗ ਬਹੁਤ ਉੱਚੀ ਅਵਸਥਾ ਹੈ। ਲੇਕਿਨ ਆਓ ਅਰਦਾਸ ਕਰੀਏ ਕਿ ਗੁਰੂ ਸਾਹਿਬ ਸਾਨੂੰ ਸੱਚਮੁੱਚ ਵੈਰਾਗ ਬਖਸ਼ਣ। ਵੈਰਾਗ ਇੱਕ ਐਸੀ ਦੌਲਤ ਹੈ। ਇੱਕ ਫਰੀਦ ਸਾਹਿਬ ਦਾ ਸ਼ਲੋਕ ਉਚਾਰਨਾ ਸੁਣਾਉਣਾ ਆਪ ਨੂੰ। ਕਹਿੰਦੇ ਹਨ ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਨ। ਕਹਿੰਦੇ ਜਿਸ ਤਨ ਦੇ ਅੰਦਰ ਬਿਰਹੋ ਨਹੀਂ, ਜਿਸ ਤਨ ਦੇ ਅੰਦਰ ਵੈਰਾਗ ਨਹੀਂ, ਕਹਿੰਦੇ ਹਨ ਉਹ ਤਨ ਤੇ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਮਸਾਣਾ ਦੀ ਧਰਤੀ ਹੋਵੇ। ਕਿ ਅਸੀਂ ਸਾਰੇ, ਸਾਡੇ ਸਾਰਿਆਂ ਪਾਸ ਤਨ ਹੈ, ਲੇਕਿਨ ਕਿਤੇ ਸਾਡੇ ਤਨ ਮਸਾਣਾ ਦੀ ਧਰਤੀ ਵਰਗੇ ਹੀ ਤਾਂ ਨਹੀਂ ਹਨ? ਅਗਰ ਸਾਡੇ ਅੰਦਰ ਵੈਰਾਗ ਨਹੀਂ ਹੈ, ਅਗਰ ਸਾਡੀ ਜ਼ਬਾਨ ਸਿਰਫ ਖਾਣਿਆਂ ਦੇ ਚਸਕਿਆਂ ਦੇ ਨਾਲ ਹਾਲੇ ਨਹੀਂ ਭਰੀ, ਤਾਂ ਫਿਰ ਸਾਡਾ ਤਨ ਜੋ ਹੈ ਇਹ ਮਸਾਣਾ ਦੀ ਧਰਤੀ ਵਰਗਾ ਹੀ ਹੈ। ਅਗਰ ਸਾਡਾ ਇਹ ਸਰੀਰ ਦੁਨਿਆਵੀ ਸੁੱਖਾਂ ਅਤੇ ਭੋਗਾਂ ਸਾਡਾ ਜੋ ਮਨ ਹੈ ਇਹ ਮੋਹ ਮਾਇਆ ਮਮਤਾ ਦੇ ਵਿੱਚੋਂ ਹੀ ਹਾਲੇ ਉੱਚਾ ਨਹੀਂ ਉੱਠਿਆ ਤਾਂ ਫਿਰ ਸਾਡਾ ਤਨ ਜੋ ਹੈ ਇਹ ਵੈਰਾਗ ਤੋਂ ਹੀਣਾ ਹੈ ਅਤੇ ਵੈਰਾਗ ਤੋਂ ਹੀਣੇ ਤਨ ਨੂੰ ਗੁਰਬਾਣੀ ਕਹਿੰਦੀ ਹੈ ਸੋ ਤਨ ਜਾਣ ਮਸਾਣ। ਲੇਕਿਨ ਜਿਹਨਾਂ ਤਨਾਂ ਦੇ ਵਿੱਚ ਵੈਰਾਗ ਆ ਜਾਂਦਾ ਹੈ ਉਹਨਾਂ ਦੇ ਵਾਸਤੇ ਬਾਣੀ ਦਾ ਇੱਕ ਸ਼ਲੋਕ ਹੈ, ਕਹਿੰਦੇ ਨੇ ਜਾਂ ਭਾਉ ਪਾਏ ਆਪਣਾ ਵੈਰਾਗ ਉਪਜੇ ਮਨ ਆਏ, ਵੈਰਾਗੇ ਤੇ ਹਰ ਪਾਈਏ, ਵੈਰਾਗੇ ਤੇ ਹਰ ਪਾਈਏ ਹਰ ਸਿਓ ਰਹੇ ਸਮਾਏ। ਤੋ ਅਖੀਰ ਦੇ ਵਿੱਚ ਗੁਰੂ ਸਾਹਿਬ ਦਾ ਇੱਕ ਜੋ ਦੋ ਲਾਈਨਾਂ ਦਾ ਪੰਕਤੀਆਂ ਦਾ ਇੱਕ ਉਚਾਰਨ ਆਪ ਜੀ ਦੇ ਸਾਹਮਣੇ ਰੱਖ ਕੇ ਮੈਂ ਸਮਾਪਤ ਕਰਦਾ ਹਾਂ। ਗੁਰੂ ਸਾਹਿਬ ਕਹਿੰਦੇ ਨੇ ਸੇ ਗਾਵੈ ਜਿਨ ਮਸਤਕ ਭਾਗ ਹੈ, ਸੇ ਗਾਵੈ ਜਿਨ ਮਸਤਕ ਭਾਗ ਹੈ ਪਾਏ ਸੱਚੇ ਵੈਰਾਗ। ਇੱਥੇ ਉਹਨਾਂ ਨੇ ਬਹੁਤ ਗਹਿਰੀ ਗੱਲ ਕਹੀ ਹੈ, ਕਹਿੰਦੇ ਹਨ ਜਿਨ੍ਹਾਂ ਦੇ ਅੰਦਰ ਬਹੁਤ ਗੁਰੂ ਦਾ ਪ੍ਰਭੂ ਪਰਮਾਤਮਾ ਦਾ ਪਿਆਰ ਹੈ
1: ਉਹੀ ਪਿਆਰ ਅਤੇ ਵੈਰਾਗ ਦੇ ਵਿੱਚ ਆ ਕੇ ਗਾਉਂਦੇ ਹਨ ਅਤੇ ਉਹਨਾਂ ਦਾ ਗਾਣਾ ਹੀ ਜੋ ਹੈ ਕਹਿੰਦੇ ਹਨ ਉਹ ਸਫਲਾ ਹੈ।
0: ਤੇ ਗਾਵੈ ਜਿਨ ਮਸਤਕ ਭਾਗ ਹੈ ਪਾਏ ਸੱਚੇ ਵੈਰਾਗ, ਅੰਦਿਨ ਰਾਤੇ ਗੁਣ ਰਵੇ ਨਿਰਭਉ ਗੁਰ ਲਿਵ ਲਾਗ। ਸਾਰੀ ਜ਼ਿੰਦਗੀ ਦੇ ਵਿੱਚ ਚਾਹੇ ਕੁਛ ਵੀ ਕਰਨ ਉਹਨਾਂ ਦੀ ਜੋ ਲਿਵ ਹੈ ਉਹ ਹਮੇਸ਼ਾ ਗੁਰੂ ਦੇ ਨਾਲ ਲੱਗੀ ਰਹਿੰਦੀ ਹੈ। ਤੋ ਆਓ ਅਸੀਂ ਸਾਰੇ ਆਪੋ ਆਪਣੇ ਜੀਵਨ ਨੂੰ ਪੜਤਾਲਿਆ ਕਰੀਏ, ਇਸ ਦਾ ਲੇਖਾ ਜੋਖਾ ਕਰਿਆ ਕਰੀਏ, ਆਪਣੇ ਅੰਦਰ ਨੂੰ ਥੋੜਾ ਐਗਜ਼ਾਮਿਨ ਕਰਿਆ ਕਰੀਏ ਕਿ ਸਾਡੇ ਅੰਦਰ ਗੁਰੂ ਦਾ ਵੈਰਾਗ ਹੈ, ਸਾਡੇ ਅੰਦਰ ਇਹਨਾਂ ਸ਼ਬਦਾਂ ਦੇ ਵਿੱਚ ਇੱਕ ਜੋ ਪ੍ਰੇਮ ਭਰੀ ਅਵਸਥਾ ਦੱਸੀ ਗਈ ਹੈ ਕਿ ਅਸੀਂ ਉਸ ਕਿਸਮ ਦੀ ਅਵਸਥਾ ਦੇ ਮਾਲਕ ਹਾਂ ਜਾਂ ਅਸੀਂ ਸਿਰਫ ਸੁਣਨ ਸੁਣਾਉਣ ਵਾਲਿਆਂ ਤੱਕ ਹੀ ਹਾਂ। ਅਗਰ ਉੱਥੋਂ ਤੱਕ ਹੀ ਹਾਂ ਤੇ ਆਓ ਅਗਾਂਹ ਵਧਣ ਦੀ ਕੋਸ਼ਿਸ਼ ਕਰੀਏ। ਉਨਹੋ ਨਾ ਕਾਗਾ ਕਾਰੇ ਬੇਗ ਮਲੀਜੇ ਆਪਣੇ ਰਾਮ ਪਿਆਰੇ। ਕਬੀਰ ਸਾਹਿਬ ਇਹ ਕਹਿੰਦੇ ਨੇ ਇਹ ਕਾਂ ਉੜ ਮਤੇ ਕਿਤੇ ਮੇਰਾ ਪਿਆਰਾ ਆਉਂਦਾ ਹੋਵੇ। ਅਸੀਂ ਇਹ ਗੱਲਾਂ ਨੂੰ ਇਹਨਾਂ ਸ਼ਬਦਾਂ ਨੂੰ ਸੁਣਦੇ ਸੁਣਦੇ ਆਪਣੇ ਅੰਦਰ ਦੇਖੀਏ, ਕਿਤੇ ਖਾਲੀ ਹੀ ਤਾਂ ਨਹੀਂ, ਕਿਤੇ ਸੱਖਣੇ ਹੀ ਤਾਂ ਨਹੀਂ। ਗੁਰੂ ਸਾਹਿਬ ਨੇ ਕਿਹਾ ਅੰਦਰ ਖਾਲੀ ਪ੍ਰੇਮ ਬਿਨ, ਅੰਦਰ ਖਾਲੀ ਪ੍ਰੇਮ ਬਿਨ ਢਹਿ ਢੇਰੀ ਤਨ ਛਾਰ। ਇਹ ਤਨ ਤੇ ਸਿਰਫ ਕਹਿੰਦੇ ਨੇ ਇੱਕ ਛਾਰ ਦੀਆਂ ਸਵਾਹ ਦੀਆਂ ਮੁੱਠਾਂ ਹਨ ਜਿਨ੍ਹਾਂ ਦੇ ਅੰਦਰ ਰੱਬ ਦਾ, ਗੁਰੂ ਦਾ, ਅਕਾਲ ਪੁਰਖ ਵਾਹਿਗੁਰੂ ਦਾ ਵੈਰਾਗ ਅਤੇ ਪ੍ਰੇਮ ਅਤੇ ਭਾਵ ਨਹੀਂ ਹੈ।

ਅਖੀਰਲੀ ਲਾਈਨ ਦੇ ਵਿੱਚ ਜੋ ਕਬੀਰ ਜੀ ਨੇ ਸ਼ਬਦ ਨੂੰ ਕੰਕਲੂਡ ਕੀਤਾ ਹੈ ਉਹ ਕਹਿਣਾ ਬਹੁਤ ਜ਼ਰੂਰੀ ਹੈ। ਕਹਿੰਦੇ ਹਨ, ਕਹੇ ਕਬੀਰ ਜੀਵਨ ਪਦ ਕਾਰਨ। ਜੀਵਨ ਪਦ ਦਾ ਭਾਵ ਕਿ ਜੀਵਨ ਦੀ ਅਸਲ ਮੰਜ਼ਲ, ਅਸਲ ਪਦਵੀ, ਅਸਲ ਰੁਤਬਾ। ਕਬੀਰ ਸਾਹਿਬ ਕਹਿੰਦੇ ਨੇ, ਐ ਇਨਸਾਨ, ਅਗਰ ਤੂੰ ਜੀਵਨ ਦਾ ਅਸਲ ਰੁਤਬਾ ਕਰਨਾ ਹੈ, ਹਾਸਲ ਕਰਨਾ ਹੈ, ਤੇ ਕੀ ਕਰ, ਹਰ ਕੀ ਭਗਤ ਕਰੀ ਜਾਏ। ਬਸ ਆਪਣੀ ਜ਼ਿੰਦਗੀ ਦੇ ਵਿੱਚ ਭਗਤੀ ਦੀ ਅਮੀਰੀ ਲਿਆਓ। ਭਗਤੀ ਨਾ ਹੋਵੇ ਤੇ ਜ਼ਿੰਦਗੀ ਬੜੀ ਗਰੀਬ ਰਹਿੰਦੀ ਹੈ। ਭਗਤੀ ਦੇ ਨਾਲ ਹੀ ਸਾਡਾ ਜੋ ਜੀਵਨ ਅਮੀਰ ਬਣਦਾ ਹੈ। ਕਹਿੰਦੇ ਹਨ,

ਸਾਧ ਬਹੁਤ ਤੇਰੇ ਮਿੱਠੇ ਹਮੇ ਕੋਈ ਨਾ ਸਾਧ ਬਿਨ ਸਾਧ ਨਾ ਦਿਸੇ ਜਗ ਵਿੱਚ ਕੋਆ ਰਹੋ ਸੰਤ ਹੋ ਟੋਰ।

ਇਹ ਬੜੀ ਪੁਰਾਤਨ ਬੰਦਿਸ਼ ਹੈ। ਸਾਡੇ ਸਤਿਕਾਰਯੋਗ ਉਸਤਾਦ ਜੀ ਸਭ ਤੋਂ ਪਹਿਲਾਂ ਗਿਆਨੀ ਚਤਰ ਸਿੰਘ ਜੀ ਦਰਬਾਰ ਜਾਂਦੇ ਸਨ ਰੇਡੀਓ 'ਤੇ, ਉਹਨਾਂ ਦੀਆਂ ਵੀ ਬੰਦਿਸ਼ਾਂ ਬਹੁਤ ਦਾਸਾਂ ਦੇ ਕੋਲ ਨੇ। ਉਸ ਤੋਂ ਬਾਅਦ ਗਿਆਨੀ ਪ੍ਰਦੀਪ ਸਿੰਘ ਜੀ ਜੋ ਅਲਮਸਤ ਸਾਹਿਬ ਜੀ ਦੇ ਭਤੀਜਾ, ਉਹਨਾਂ ਨੇ ਸਾਨੂੰ ਇਹ ਦੱਸਿਆ ਹੈ ਜਿਸ ਤਰ੍ਹਾਂ ਕਿ ਬਜ਼ੁਰਗਾਂ ਕੋਲ ਮਿਲਿਆ ਕਿ ਇਹ ਬੰਦਿਸ਼ ਤਾਨਸੇਨ ਦੇ ਸਮੇਂ ਦੀ ਬੰਦਿਸ਼ ਹੈ, ਤਾਨਸੇਨ ਦੇ ਸਮੇਂ ਦੀ। ਅਤੇ ਸਤਿ ਸਿੰਘ ਜੀ ਆਓ, ਇਹ ਬੜੀ ਇੱਕ ਪੁਰਾਤਨ ਬੰਦਿਸ਼ ਹੈ ਜੋ ਮੱਤ ਕਾਲ ਦੀ ਹੈ, ਨੌ ਮਾਤਰ ਕਾਲ। ਆਓ ਬੜੇ ਪਿਆਰ ਦੇ ਨਾਲ ਸਰਵਣ ਕਰੋ।

ਛਾਵਾਂ ਨਿਤ ਖੜੀ ਮੁੰਜੋ ਬਨਬਾਲੀ ਰਾਮ ਰਾਜੇ ਤਾਰ ਗੁਰ ਹਰ ਮਾਰ ਚਾਲੀ ਮੇਰੇ ਮੰਤਰ ਨਾਮ ਅਧਾਰ ਹੈ ਜਾਲੀ ਜਨ ਨਾਨਕ ਸਤਿਗੁਰ ਮੇਲ ਹਰ ਹਰ ਮਿਲਿਆ ਬਨਵਾਲੀ ਸੁਖ ਮਹਿਲਾ ਪਹਿਲਾ ਸਤਿ ਸ੍ਰੀ ਅਕਾਲ ਵਿਚਾਰ ਬੱਸੇ ਦੇਖੋ

ਬਾਜ ਕੂੜੋ ਕੂੜ ਸੱਚਾ ਪ੍ਰਜਾਣੀ ਜਾਗੇ ਸੱਚਾ ਹੋਏ ਪੂਰਤੀ ਮਨ ਕਰੇ ਕਲ ਕਰੇ ਅੱਛਾ ਦੋ ਸੱਚਾ ਪ੍ਰਜਾਣੀ ਜਾਂ

0: ਸੁਣੀ ਸਾਹਿਬ ਦਿਆਲ ਕਿਰਪਾ ਕਰਤਾ ਸਾਹਿਬ ਕਾਰ ਕਰਾਏ ਸੀ ਸੋ ਸਿਰ ਸਰਾ ਕਰੇ ਜਿਸ ਨੂੰ ਹੁਕਮ ਲਾਏ ਸੀ ਹੁਕਮ ਨੇ ਪ੍ਰਵਾਨਤਾ ਖਸਮੇ ਕਾ ਮੈਲ ਪਾਏ ਸੀ ਖਸਮੇ ਪਾਵੇ ਸੋ ਕਰੇ ਮਚਦਿਆ ਸੋ ਬਲ ਪਾਏ ਸੀ ਦਾਨ ਅੱਗੇ ਪੈਂਦਾ ਜਾਏ ਸੀ
1: ਕੋਈ ਗਾਵੇ ਰਾਗੀ ਨਾ।

ਮਾੜੀ ਜੀ ਸੇਵੇ ਸਿਪਾਹੀ ਸੋ ਸਾਹਿਬ ਸੁਰਾ ਸਮਾਨੇ ਜਿਤ ਕੀਤਾ ਪਾਈ ਆਪਣਾ ਸਾਹ ਖਾਲ ਬੁਰੀ ਕਿਉਂ ਖਾ ਲਏ ਬੰਦਾ ਮੁੱਲ ਕੀਤੀ ਦਿਲ ਮੀ ਨਦਰ ਨਿਹਾਲੇ ਜਿਉਂ ਸਾਹਿਬ ਨਾਲ ਨਹਾਰੇ ਤੇ ਵਿਆਹ ਪਾਸਾ ਠਾਰੇ।

ਬੋੜੀਆਂ ਵਡੇਕੀਆਂ ਵਡਿਆਈਆਂ ਕੁਛ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇਵੀਆਂ ਦੇ ਸਮਾਏ ਸਾਈ ਕਾਰਕ ਮਾਵਣੀ ਤੂੰ ਛੋਡੀ ਤਿਲੇ ਪਾਏ ਨਾਨਕੇ ਕੀ

ਆਪ ਪਿਆਰ ਵਾਲੇ ਗੁਰਸਿੱਖ ਉਚੇਚਾ ਸਮਾਂ ਕੱਢ ਕੇ ਨੀਂਦਰ ਦਾ ਤਿਆਗ ਕਰਕੇ ਕੰਮਾਂ ਕਾਜਾਂ ਦੀ ਪਰਵਾਹ ਨਾ ਕਰਦੇ ਹੋਏ ਗੁਰੂ ਕੇ ਦਰਬਾਰ ਪਹੁੰਚੇ ਹੋ। ਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ ਗੁਰੂ ਆਪ ਦੀਆਂ ਹਾਜ਼ਰੀਆਂ ਧਰਤੀ ਪ੍ਰਵਾਨ ਕਰੇ। ਉਹ ਦੌਲਤ ਜੋ ਗੁਰੂ ਰਾਮਦਾਸ ਸਾਹਿਬ ਜੀ ਨੇ ਆਖੀ ਹੈ ਕਿ ਹਰ ਧਨ ਅੰਮ੍ਰਿਤ ਵੇਲੇ ਵੱਟੇ ਤਾਂ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੇ ਨਾਹੀਂ। ਸੰਸਾਰ ਦੀ ਦੌਲਤ ਤੇ ਪਰਲੋਕ ਦੀ ਦੌਲਤ ਗੁਰੂ ਤੁਹਾਡੀਆਂ ਚੋਲੀਆਂ ਵਿੱਚ ਪਾਵੇ। ਇਹ ਸੇਵਕਾਂ ਦੀ ਅਰਦਾਸ ਹੈ। ਗੁਰੂ ਪਾਤਸ਼ਾਹ ਮੇਰਾ ਕਰਨ ਆਪ ਇਸੇ ਤਰ੍ਹਾਂ ਹੀ ਗੁਰਬਾਣੀ ਨਾਲ ਜੁੜੇ ਰਹੋ, ਕਿਉਂਕਿ ਕੁਝ ਕੁਝ ਸਿੱਖਾਂ ਨੇ ਆਖਿਆ ਸੀ ਕੰਮਾਂ ਕਾਜਾਂ ਤੇ ਜਾਣਾ ਹੈ, ਜੇ ਹੋ ਸਕੇ ਤਾਂ ਜਲਦੀ ਭੋਗ ਪਾ ਦਿਓ। ਤੋ ਆਪ ਜੀ ਦੀ ਸਹੂਲਤ ਦਾ ਮੱਦੇਨਜ਼ਰ ਰੱਖਦੇ ਹੋਏ ਸੇਵ ਕੁਝ ਸਮਾਂ ਪਹਿਲੇ ਭੋਗ ਪਾ ਰਹੇ ਹਨ। ਤੋ ਗੁਰੂ ਬਾਬਾ ਮੇਹਰ ਕਰੇ ਆਪ ਇਸੇ ਤਰ੍ਹਾਂ ਹੀ ਗੁਰੂ ਕੇ ਲੰਗਰ ਵਿੱਚ ਛੱਕੇ ਜੋ ਸਦਾ ਸ਼ਾਮ ਸਿੰਘ ਜੀ ਵੱਲੋਂ ਤਿਆਰ ਹਨ, ਆਪ ਜੀ ਛੱਕੇ ਫਿਰ ਆਪਣੇ ਕੰਮਾਂ ਕਾਜਾਂ ਤੇ।

ਮਹੱਲਾ ਪਹਿਲਾ ਕੜੀਆਂ ਸਭੇ ਗੋਪੀਆਂ ਪੈਰ ਕਨ ਗੋਪਾਲ ਗਹਿਣੇ ਪਾ

0: ਮੰਗਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਸਵਾਲਿਓ ਜਿਨ ਕੀਤੀ ਸੋ ਪਾਰ ਪਿਆ, ਕੌ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਪਾਰ।
1: ਮਹਲਾ ਦੂਜਾ, ਯੋਗ ਸ਼ਬਦੰ, ਗਿਆਨ ਸ਼ਬਦੰ, ਵੇਦ ਸ਼ਬਦੰ, ਬ੍ਰਾਹਮਣ ਹੈ, ਖੱਤਰੀ ਸ਼ਬਦੰ, ਸ਼ੂਰ ਸ਼ਬਦੰ, ਸ਼ੂਦਰ ਸ਼ਬਦੰ, ਪ੍ਰਾਕਿਰਤ ਹੈ, ਸਰਵ ਸ਼ਬਦੰ, ਏਕ ਸ਼ਬਦੰ, ਵੇਖੋ ਜਾਣੇ ਭੇਉ, ਨਾਨਕ ਟੰਕਾ ਦਾਸ ਹੈ ਸੋਈ ਨਰਿੰਦੇ। ਮਹਲਾ ਦੂਜਾ, ਏਕ ਕ੍ਰਿਸ਼ਨੰ ਸਰਵ ਦੇਵਾ ਦੇਵ।

ਇਹ ਟੁੱਟੇ ਨਾ ਮਲ ਲੱਗੇ ਨਾ ਇਹੋ ਜਲੇ ਨਾ ਜਾਏ ਤਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ ਚੌਂਕਣ ਮੁੱਲ

ਫਿਰ ਟਿੱਕਾ ਢੇਡ ਧੋਤੀ ਕਖਾਈ ਹੱਥ ਛੁਰੀ ਜਗ ਕਸਾਈ ਨੀਲ ਵਸਤਰ ਪਹਿਰ ਹੋਏ ਪ੍ਰਵਾਨ ਮਲੇਸ਼ ਧਾਨ ਲੇ ਪੂਜੇ ਪ੍ਰਾਣ ਆਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ

0: ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਇ ਸੁਤ ਕਿਉਂ ਕਰ ਰੱਖੀਏ ਸੁਤ ਪਵੇ ਰਸੋਏ ਨਾਨਕ ਸੁਤ ਕੇਵ ਨ ਉਤਰੈ ਗਿਆਨ ਉਤਾਰੇ ਧੋ
1: ਮਹਲਾ ਪਹਿਲਾ ਮਨ ਕਾ ਸੁਤ ਲੋਭ ਹੈ ਜੇਵਾ ਸੁਤ ਕੂ

ਮਹੱਲਾ ਪਹਿਲਾ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਅਠਸੜ ਤੀਰਥ ਜੇ ਨਾਵਹਿ ਉਤਰ ਨਹੀਂ ਮੈਲ। ਜਿਨ ਪਟ ਅੰਦਰ ਬਾਹਰ ਗੁਦੜ ਤੇ ਭਰੇ ਸੰਸਾਰ,

ਗੁਰ ਸਤਿਗੁਰ ਪੁਰਖ ਅੰਮ੍ਰਿਤਸਰ ਵੱਡ ਭਾਗੀ ਨਾਵੇ ਆ ਉਨ ਜਨਮ ਜਨਮ ਕੀ ਮਲ

ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਧੋਏ ਤਾਈ ਮਾਇਆ ਖੇਲੇ ਸਗਲ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: You are listening to SeekNet Radio, broadcasting live Gurbani Kirtan 24 hours a day from around the world.

ਤੁਕਾਂ ਦਾ ਕੀਰਤਨ ਸਭ ਪਿਆਰ ਨਾਲ ਕਰੋ। ਪਿਤਾ ਮੇਰੋ ਬਡੂ ਧਨੀ ਅਗਮਾ, ਮੇਰਾ ਪਿਤਾ ਫਾਦਰ ਗੋਡ ਇਜ਼ ਵੈਰੀ ਰਿਚ, ਵਟ ਐਵਰ ਵੀ ਆਸਕ ਫਰੋਮ ਅਵਰ ਫਾਦਰ ਹੀ ਕੈਨ ਗਿਵ ਐਂਡ ਹੀ ਗਿਵ, ਆਲ ਮਾਈਟੀ ਫਾਦਰ ਇਜ਼ ਵੈਰੀ ਰਿਚ, ਨਾਟ ਐਨੀ ਮੈਨ ਸਚ ਰਿਚ ਐਜ਼ ਵਿਦ ਫਾਦਰ ਇਜ਼ ਰਿਚ, ਐਂਡ ਵਟ ਵੀ ਆਸਕ ਫਰੋਮ ਅਵਰ ਗਾਡ ਫਾਦਰ ਹੀ ਗਿਵ ਅਸ ਔਰ ਹੀ ਕੈਨ ਗਿਵ, ਐਂਡ ਰਾਗ ਮਾਲਕੌਂਸ ਫਸਟ ਲਾਈਨ ਇਜ਼ ਰਾਜਨ ਮੈਂ ਤੂੰ ਰਾਜਾ ਕਹੀਏ ਪੂਮਨ ਮੈਂ ਪੂਮਾ, ਸਾਰੇ ਮਿਲ ਕੇ ਆਓ ਇਸਦਾ ਕੀਰਤਨ ਪਿਆਰ ਨਾਲ ਕਰੀਏ।

ਗੁਰਚਰਨੀ ਮੱਥਾ ਗੁਰਚਰਨੀ ਮੱਥਾ ਉਸਤਤ ਮਨ ਮੈਂ ਕਰਨ ਕਾਰ ਕਰਮਨ ਮੇਰੇ ਸਤ ਵਿਵਹਾਰ ਨਿਰਮਲ ਰਸ

ਮੇਰੇ ਕਲਗੀਧਰ ਫਤਿਹ ਪਾਤਸ਼ਾਹ ਦੇ ਦਰਬਾਰ ਵਿੱਚ ਰੱਬੀ ਬਾਣੀ ਦਾ ਕੀਰਤਨ ਹੋ ਰਿਹਾ ਹੈ। ਸੰਗਤਾਂ ਬੇਅੰਤ ਜੁੜੀਆਂ ਹਨ। ਬਾਹਰੋਂ ਆਈਆਂ ਸੰਗਤਾਂ ਹਜ਼ੂਰ ਦੇ ਚਰਨਾਂ ਤੇ ਸੀਸ ਚੁਕਾ ਕੇ ਮਾਲਕ ਦੇ ਦਰੋਂ ਦਾਤਾਂ ਪ੍ਰਾਪਤ ਕਰਕੇ ਆਪਣੇ ਆਪ ਨੂੰ ਵਡਭਾਗੀ ਬਣਾ ਰਹੇ। ਪਰ ਇੱਕ ਨਿੱਕਾ ਜਿਹਾ ਬੱਚਾ ਜਿਸਦੇ ਮਨ ਵਿੱਚ ਇਹ ਉਤਸ਼ਾਹ ਹੈ, ਇਹ ਮਾਨਾ ਪਹਿਲੀ ਵਾਰੀ ਪੂਰੇ ਗੁਰੂ ਦੇ ਦਰਸ਼ਨ ਕੀਤੇ ਹਨ, ਇਹ ਜਿਹੜਾ ਸੀਸ ਹੈ ਗੁਰੂ ਦੇ ਚਰਨਾਂ ਤੇ ਜਾ ਕੇ ਰੱਖਣਾ। ਆਖੋ ਸ੍ਰੀ ਵਾਹਿਗੁਰੂ, ਸਾਰੇ ਆਖੋ ਵਾਹਿਗੁਰੂ। ਕਲਗੀਧਰ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਉਤਸਵ ਦੇ ਪਿਆਰੇ ਜੁੜੇ ਹੋ, ਆਓ ਕੋਈ ਵੀ ਰਸਨਾ ਉਸ ਅਕਾਲ ਪੁਰਖ ਦੇ ਨਾਮ ਤੋਂ ਵਾਂਝੀ ਨਾ ਰਹਿ ਜਾਏ। ਜੋ ਵੀ ਮਾਈ ਭਾਈ ਇੱਥੇ ਆਇਆ ਹੈ, ਆਓ ਭਾਗਾਂ ਵਾਲਿਓ, ਆਪਣੀਆਂ ਰਸਨਾ ਪਵਿੱਤਰ ਕਰੋ ਤੇ ਸੇਵਕ ਦੇ ਕੰਨ ਸਫਲੇ ਕਰੋ। ਪਿਆਰ ਨਾਲ ਸਾਰੇ ਗੱਜ ਕੇ ਆਖੋ ਸਤਨਾਮ। ਅਜੇ ਸਾਰਿਆਂ ਨੇ ਵਾਹਿਗੁਰੂ ਲਿਖਿਆ ਤਾਂ ਮੇਰਾ ਚਿੱਤ ਕਰਦਾ ਹੈ, ਅੱਜ ਖਾਸ ਬਖਸ਼ਿਸ਼ ਵਾਲਾ ਸਮਾਂ ਹੈ। ਅੱਜ ਦੇ ਸਮੇਂ, ਅੱਜ ਦੀ ਰਾਤ ਭਾਗਾਂ ਵਾਲੀ ਰਾਤ ਹੈ। ਜੋ ਰੱਬੀ ਨੂਰ ਪ੍ਰਗਟਿਆ ਸੀ ਇਸ ਮਾਤ ਲੋਕ ਵਿੱਚ, ਤਾਂ ਆਓ ਪਿਆਰੀ ਸਾਧ ਸੰਗਤ ਉਸ ਨੂਰ ਦੇ ਦਰਸ਼ਨ ਕਰਦੇ ਹੋਏ ਉਸਦੇ ਨਾਮ ਨਾਲ ਜੁੜੋ। ਕੀ ਪਤਾ ਅੱਜ ਦਾ ਜਪਿਆ ਹੋਇਆ ਵਾਹਿਗੁਰੂ ਸਾਨੂੰ ਸਦਾ ਵਾਸਤੇ ਚੇਤੇ ਆ ਜਾਏ, ਸਾਡੀ ਮਨ ਨੂੰ ਯਾਤਰਾ ਸਫਲ ਹੋ ਜਾਏ। ਬੰਦੇ ਬੰਦਗੀ ਅਖਤਿਆਰ ਸਾਹਿਬ ਰੋਜ਼ ਭਰੇ ਕੇ ਪਿਆਰ ਮਿਲ ਜਾਏ ਇਹ ਦਾਤ। ਆਓ ਦਾਤਾ ਵੰਡਣ ਵਾਲਾ ਦਾਤਾ ਆ ਰਿਹਾ ਹੈ ਭਾਈ, ਪਰ ਪਹਿਲੀ ਤਿਆਰੀ ਕਰਦੇ ਕਰੀ ਸਾਰੇ ਗੱਚੇ ਆਖੋ ਸਤਨਾਮ। ਉਸ ਰਸਨਾ ਤੋਂ ਮੈਂ ਸਦ ਕੇ ਜਾਵਾਂ ਜਿਸਨੇ ਸਾਈ ਦਾ ਨਾਮ ਜਪਿਆ ਹੈ, ਉਹ ਮੁਖੜਾ ਵੀ ਧਨ ਹੈ ਜਿਹਦੇ ਵਿੱਚੋਂ ਨਿਕਲਿਆ ਹੈ ਸਤਨਾਮ। ਨਿੱਕੇ ਦੇ ਬੱਚੇ ਦੇ ਮਨ ਵਿੱਚ ਫੁਰਨਾ। ਜਿਸ ਵੇਲੇ ਸਾਰੀ ਸੰਗਤ ਨੇ ਹਜ਼ੂਰ ਦੇ ਕੇ ਮੱਥਾ ਟੇਕਿਆ ਬੈਠ ਗਈ, ਉਹ ਇੱਕ ਛੋਟਾ ਜਿਹਾ ਬੱਚਾ ਸੰਗਤ ਵਿੱਚੋਂ ਲੰਘਦਾ ਹਜ਼ੂਰ ਦੇ ਕੋਲ ਪਹੁੰਚਿਆ ਤੇ ਇਸਨੇ ਆਪਣਾ ਸਿਰ ਗੁਰੂ ਦੇ ਚਰਨਾਂ ਤੇ ਰੱਖ ਲਿਆ। ਦਸਮੇਸ਼ ਪਿਤਾ, ਮੇਰੇ ਕਲਗੀਆਂ ਵਾਲੇ ਪਾਤਸ਼ਾਹ, ਚਿੱਟੀਆਂ ਬਾਜਾਂ ਵਾਲੇ ਚੋਗੀ ਪਾਤਸ਼ਾਹ, ਸਾਰਿਆਂ ਨੇ ਸਾਂਝੇ ਸਤਿਗੁਰੂ ਜੀ ਨੇ ਨੇਤਰ ਖੋਲੇ, ਤੱਕਿਆ ਨਿੱਕਾ ਜਿਹਾ ਬੱਚਾ ਹੈ ਤੇ ਚਰਨਾਂ ਤੇ ਸੀਸ ਰੱਖ ਕੇ ਕਿਸੇ ਪਿਆਰ ਮੱਥਾ ਟੇਕ ਰਿਹਾ। ਹਜ਼ੂਰ ਨੇ ਬੜੇ ਪਿਆਰ ਨਾਲ, ਕਾਕਾ ਉਹ ਸਰਦਾਰ ਸਿਰ ਚੁੱਕ ਭਾਈ ਉੱਤੇ ਕਰ ਮੱਥਾ। ਪਰ ਅੱਜ ਮੱਥਾ ਚੁੱਕਣ ਵਾਸਤੇ ਚਿੱਤ ਨਹੀਂ ਕਰਦਾ ਇਸਦਾ, ਪਰ ਹੁਕਮ ਪਾ ਕੇ ਸਿਰ ਚੁੱਕਿਆ। ਨਿੱਕੇ ਨਿੱਕੇ ਹੱਥ ਜੋੜ ਲਏ, ਪਿਆਰ ਨਾਲ ਪਿਆ ਕਰਦਾ ਹੈ ਦਰਸ਼ਨ, ਜਿਵੇਂ ਚਕੋਰ ਚੰਦਰਮਾ ਨੂੰ ਵੇਖ ਵੇਖ ਕੇ ਖੁਸ਼ ਹੁੰਦੇ। ਹਜ਼ੂਰ ਕਹਿਣ ਲੱਗੇ, ਕਾਕਾ ਕਿੱਥੋਂ ਆਏ? ਮਹਾਰਾਜ, ਤੁਹਾਡੀ ਬਖਸ਼ਿਸ਼ ਦੁਆਰਾ ਮੈਂ ਪਿਸ਼ਾਵਰ ਤੋਂ ਆਇਆ। ਵਾਹ ਵਾਹ, ਧੰਨ ਬਸ ਚੰਗੀ ਆ, ਤੂੰ ਧੰਨ ਹੈ। ਕਿੱਥੇ ਪਿਸ਼ਾਵਰ ਤੇ ਕਿੱਥੇ ਆਨੰਦਪੁਰ ਸਾਹਿਬ, ਕਿਵੇਂ ਮੰਗਲਾ ਝਾੜ ਕੇ ਤੂੰ ਪਹੁੰਚਿਆ ਹੈ? ਤੇਰੇ ਪਿਆਰ ਤੋਂ ਕੁਰਬਾਨ ਜਾ। ਹਜ਼ੂਰ ਬੜੇ ਪ੍ਰਸੰਨ ਹੋਏ, ਪਿਸ਼ਾਵਰ ਦੀ ਸੰਗਤ ਜਿਹੜੀ ਆਈ ਹੈ ਉਹਦੇ ਨਾਲ ਆਏ। ਹਾਂ ਗਰੀਬ, ਅੱਛਾ ਫਿਰ ਤੇਰਾ ਨਾਮ ਕੀ ਹੈ? ਇਸ ਲਈ ਤੋਤਲੀ ਜ਼ਬਾਨ ਨਾਲ ਕਿਹਾ, ਮਹਾਰਾਜ
ਮੈਨੂੰ ਲੋਕੀ ਯੋਗਾ ਕਹਿੰਦੇ ਨੇ, ਆਖੋ ਸ੍ਰੀ ਵਾਹਿਗੁਰੂ। ਤੋ ਸਰਗੀ ਦਰਸਤੇ ਪਾਤਸ਼ਾਹ ਜੀ ਨੇ ਇਹਦੇ ਵੱਲ ਤੱਕੀ ਹੈ, ਯੋਗਾ ਹਾਂ ਸਤੇ ਪਾਤਸ਼ਾਹ। ਫਿਰ ਬਾਈ ਕਿਹਦੇ ਯੋਗਾ ਤੂੰ? ਹਜ਼ੂਰ ਨੇ ਪਿਆਰ ਨਾਲ ਪੁੱਛਿਆ, ਆਪਣੇ ਯੋਗਾ, ਮਾਤਾ ਪਿਤਾ ਯੋਗਾ, ਰਿਸ਼ਤੇਦਾਰਾਂ ਯੋਗਾ, ਆਂਢੀਆਂ ਗੁਆਂਢੀਆਂ ਯੋਗਾ, ਕੁਟੁੰਬ ਕਬੀਲੇ ਯੋਗਾ, ਦੇਸ਼ ਪਰਿਵਾਰ ਯੋਗਾ, ਤੂੰ ਕਿਹਦੇ ਯੋਗਾ ਹੈ? ਤੋ ਪਿਆਰੀ ਸਾਧ ਸੰਗਤ, ਗੁਰੂ ਕੇ ਸਿੱਖ ਦਾ ਮਨ ਨੀਵਾ ਤੇ ਮਤ ਸੀ ਮਤ ਪਦ ਕਾ ਰਾਖਾ ਆਪ ਸ੍ਰੀ ਵਾਹਿਗੁਰੂ ਦੇ ਜੋਗੇ ਨੇ ਕਿਹਾ, ਦਾਤਾ ਜੀ ਮੈਂ ਤਾਂ ਤੇਰੇ ਜੋਗਾ, ਤੇਰੇ ਜੋਗਾ। ਜਿਸ ਵੇਲੇ ਇਸਨੇ ਇਹ ਬਚਨ ਕੀਤਾ ਤੋ ਮੇਰੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੇ ਇਹਦੀ ਬਾਂਹ ਫੜ ਲਿਆ। ਤੁਹਾਨੂੰ ਗੁਰੂ ਦਾ ਸਿੱਖ ਹੈ, ਜਿਹਦੀ ਬਾਂਹ ਕਲਗੀਆਂ ਵਾਲਾ ਫੜ ਲਓ, ਛੱਡੇਗਾ ਨਹੀਂ। ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਦੀ ਜੇ ਬਾਹੇ ਨਿਕਲ। ਤੂੰ ਕਿਸੇ ਜੋਗਾ ਦਾਤਾ ਜੀ? ਮੈਂ ਤੇਰੇ ਜੋਗਾ। ਹਜ਼ੂਰ ਕਹਿਣ ਲੱਗੇ, ਜੇ ਤੂੰ ਮੇਰੇ ਜੋਗਾ ਤਾਂ ਮੈਂ ਵੀ ਤੇਰੇ ਜੋਗਾ। ਖੋ ਸ੍ਰੀ ਵਾਹਿਗੁਰੂ। ਗੱਲ ਤਾਂ ਇਤਨੀ ਹੈ, ਪਰ ਅਸੀਂ ਗੁਰੂ ਜੋਗੇ ਨਹੀਂ ਬਣਦੇ, ਕੰਮਾਂ ਕਾਰਾਂ ਜੋਗੇ ਬਣਦੇ ਹਾਂ, ਦੁਨੀਆਂ ਦੇ ਚਵੇਲਿਆਂ ਜੋਗੇ ਬਣਦੇ ਹਾਂ, ਰਿਸ਼ਤੇਦਾਰਾਂ ਜੋਗੇ, ਪੁੱਤਰ ਧੀਆਂ ਜੋਗੇ ਬਣਦੇ ਹਾਂ। ਬਾਈ ਭਾਗਾ ਵਾਲਾ ਉਹ ਗੁਰਮੁਖ ਹੈ ਜੋ ਗੁਰੂ ਜੋਗਾ ਬਣ ਗਿਆ। ਅੱਜ ਕੱਲ ਤਾਂ ਸਾਡੀ ਅਵਸਥਾ ਹੈ ਸਭ ਕੁਝ ਆਪਣਾ, ਇੱਕ ਆਰਾਮ ਪਰਾਇਆ, ਗੁਰੂ ਦਰਬਾਰ ਚ ਮੱਥਾ ਟੇਕੀਏ ਚਾਹੇ ਨਾ ਟੇਕੀਏ, ਪਰ ਦਫ਼ਤਰ ਪਹਿਲਾਂ ਜਾਣਾ ਹੈ, ਕਿਉਂਕਿ ਮੇਰੇ ਸਾਹਿਬ ਨਿਰਾਸ਼ ਨਾ ਹੋ ਜਾ, ਪਹਿਲਾਂ ਚਲੇ ਜਾਂਦੇ ਹਾਂ। ਭਾਈ ਗੁਰਦਾਸ ਜੀ ਨੇ ਲਿਖਿਆ ਨਾ ਕਿ ਸਤਿਗੁਰ ਸਾਹਿਬ ਛੱਡ ਕੇ, ਭਾਈ ਸਾਹਿਬ ਭਾਈ ਗੁਰਦਾਸ ਜੀ, ਸਤਿਗੁਰ ਸਾਹਿਬ ਛੱਡ ਕੇ ਫਿਰ ਮਨਮੁਖ ਹੋਏ ਬੰਦੇ ਦਾ ਬੰਦਾ, ਬੰਦੇ ਦਾ ਬੰਦਾ ਤਾਂ ਬਣਨਾ ਹੈ, ਪਰ ਅੰਮ੍ਰਿਤ ਵੇਲੇ ਆ ਕੇ ਗੁਰੂ ਦਰਬਾਰ ਚ ਹਾਜ਼ਰੀ ਨਹੀਂ ਭਰਦਾ, ਫਿਰ ਹੁਕਮੀ ਬੰਦਾ ਹੋਏ ਕੇ ਨਿਤ ਉੱਠ ਜਾਏ ਸਲਾਮ ਕਰਦਾ, ਗੁਰੂ ਅੱਗੇ ਮੱਥਾ ਨਹੀਂ ਟੇਕਦਾ, ਅਫਸਰਾਂ ਅੱਗੇ ਅਦਾਵਤ ਕਰਦਾ, ਫਿਰ ਪੂਰੀ ਡਿਊਟੀ ਦਿੰਦਾ। ਤੇ ਜੇ ਗੁਰਦੁਆਰੇ 5 ਮਿੰਟ ਜ਼ਿਆਦਾ ਹੋ ਜਾਣ, ਬਸ ਚਲੋ ਜੀ ਚਲੀਏ, ਹੁਣ ਛੱਡੀ ਬਹਿਣਾ, ਅਵਲ ਤਾਂ ਆਉਣਾ ਹੀ ਲੇਟ ਹੈ, ਜੇ ਕੀਰਤਨ 7 ਵਜੇ ਸ਼ੁਰੂ ਹੋਣਾ ਹੈ ਤੇ ਆਉਣਾ ਹੀ 8 ਵਜੇ, ਤੇ ਸੈਨਮਾ ਜਾਣਾ ਹੋਵੇ ਤਾਂ 7 ਵਜੇ ਸ਼ੁਰੂ ਹੁੰਦਾ ਹੈ, ਪਹਿਲਾਂ ਹੀ ਜਾ ਕੇ 6:30 ਵਜੇ ਬਾਰੀ ਖੜੋ ਜਾਂਦੇ। ਪਿਆਰ ਕਾਹਦਾ ਹੋਇਆ ਜੇ ਪਹਿਲਾਂ ਹੀ ਆ ਕੇ ਨਾ ਜੁੜਿਆ ਗੁਰੂ ਕਾ ਸਿੱਖ ਇਸ ਇੱਛਾ ਵਿੱਚ ਕਿ ਮੇਰਾ ਧਨ ਗੁਰੂ ਨਾਨਕ ਮੇਰੇ ਤੇ ਅਵੇਂ ਉਦਿਸ਼ ਕਰੇ, ਰੱਬੀ ਬਾਣੀ ਦਾ ਅੰਮ੍ਰਿਤ ਮੇਰੇ ਕੰਨਾਂ ਵਿੱਚ ਪਵੇ, ਮੇਰੀ ਮਾਨੂ ਯਾਤਰਾ ਸਫਲੀ ਹੋ ਜਾਵੇ। ਝੂਠੇ ਸੈਨਮਾ ਤਾਂ ਭੱਜ ਭੱਜ ਕੇ ਵੇਖਦੇ, ਪਰ ਬਾਬਾ ਜੀ ਬਚਨ ਕਰਦੇ ਸਨ, ਭਾਈ ਇਹ ਸੱਚਾ ਸੈਨਮਾ, ਉੱਥੇ ਭੈੜੀਆਂ ਮੂਰਤਾਂ, ਇੱਥੇ ਗੁਰੂ ਨਾਨਕ ਦੇ ਦਰਸ਼ਨ, ਉੱਥੇ ਗੰਦੇ ਗੀਤ ਕੰਨਾਂ ਵਿੱਚ ਪੈਂਦੇ ਨੇ, ਇੱਥੇ ਗੁਰੂ ਨਾਨਕ ਦੀ ਬਾਣੀ, ਉੱਥੇ ਪੈਸੇ ਜਾਇਆ ਜਾਂਦੇ ਹਨ, ਇੱਥੇ ਤਾਂ ਦਾਨਪੁਰ ਕੀਤਾ ਬਈ ਸਫਲਾ ਹੁੰਦਾ ਹੈ, ਜੇ ਕੋ ਪਾਵੇ ਤਿਲਕਾ ਮਨ, ਉੱਥੇ ਸਮਾਂ ਜਾਇਆ, ਇੱਥੇ ਜਿਤਨਾ ਸਮਾਂ ਪੈ ਜਾਓਗੇ। ਕਬੀਰ ਜੀ ਕਹਿੰਦੇ ਨੇ, ਇੱਕ ਘੜੀ ਆਧੀ ਘੜੀ ਆਧੀ ਨੂੰ ਸੁਣ ਆਦਿ ਭਗਤਨ ਸੇਤੀ ਗੋਸ਼ਟੇ ਜੋਕੀ ਨਾ ਉਹ ਲਾਭ। ਅਰੇ ਲਾਭ ਕੌਣ ਪ੍ਰਾਪਤ ਕਰੇ? ਆਓ ਤੇਰੀ ਪੜ੍ਹੀਏ।

ਇੱਥੇ ਆ ਗਿਆ ਉਹ ਵੱਡੀਆਂ ਭਾਗਾਂ ਵਾਲਾ ਬਣ ਗਿਆ, ਇੱਥੇ ਆ ਗਿਆ। ਬਾਣੀ ਦੁਆਰਾ ਹਜ਼ੂਰ ਮਿਹਰ ਕਰ ਦਿੰਦੇ ਹਨ, ਵੱਡ ਭਾਗੀ ਸਾਧ ਸੰਗ ਪ੍ਰਾਪਤ ਜਿਹੜਾ ਪਤੰਗ ਵਿਖਾ ਗਿਆ। ਤੋ ਆਈਏ ਭਾਈ, ਅੱਜ ਗੁਰਪੁਰਬ ਮਨਾ ਰਹੇ ਹਾਂ, ਗੁਰੂ ਕੋਲੋਂ ਇਹ ਦਾਨ ਮੰਗੀ ਆਖੋ ਸੀ ਭਾਈ ਗੁਰੂ ਦਾਤਾ ਜੀ ਮੈਨੂੰ ਚੰਗੀ ਸੰਗਤ ਦੇ, ਮੈਨੂੰ ਉਹ ਸੰਗਤ ਦੇ ਜਿਹਦੇ ਚ ਬਹਿ ਕੇ ਤੇ ਮੈਨੂੰ ਤੂੰ ਯਾਦ ਆਉਣ ਦੀ, ਇਹ ਦਾਤਾ ਮੰਗਣੀ ਹੈ। ਫਿਰ ਆਪਣਾ ਗੁਰੂ ਨੂੰ ਅਰਪ ਕੇ ਗੁਰੂ ਦੇ ਬਣੀ, ਨਿੱਕੇ ਜੇ ਜੋਗੇ ਨੇ ਕਿਹਾ ਦਾਤਾ ਜੀ ਮੈਂ ਤੇਰੇ ਜੋਗਾ ਹਾਂ, ਮੇਰੇ ਕਲਗੀਧਰ ਕਹਿਣ ਲੱਗੇ ਜੋਗਿਆ ਜੇ ਤੂੰ ਮੇਰੇ ਜੋਗਾ ਹੈ ਤਾਂ ਮੈਂ ਤੇਰੇ ਜੋਗਾ। ਫਿਰ ਗੁਰੂ ਜੋਗਾ ਬਣ ਗਏ, ਅੰਮ੍ਰਿਤ ਛੱਕ ਕੇ ਇਹ ਭਾਈ ਜੋਗਾ ਸਿੰਘ ਬਣ ਗਏ। ਕਲਗੀਧਰ ਸੱਚੇ ਪਾਤਸ਼ਾਹ ਦੇ ਦਰਬਾਰ ਚ ਰਹਿਣ ਲੱਗ ਪਿਆ ਭਾਈ ਜੋਗਾ ਸਿੰਘ। ਇਹਦੇ ਮਾਤਾ ਪਿਤਾ ਵੀ ਨਾਲ ਆਏ ਸਨ, ਦਰਸ਼ਨ ਮੇਲਾ ਕਰਕੇ ਪਿਸ਼ਾਵਰ ਚਲੇ ਗਏ। ਭਾਈ ਜੋਗਾ ਸਿੰਘ ਨੌਜਵਾਨ ਹੋ ਗਏ, ਚੜ੍ਹਦੀ ਜਵਾਨੀ। ਇਹਦੇ ਮਾਤਾ ਪਿਤਾ ਫਿਰ ਆਏ, ਆ ਕੇ ਬੇਨਤੀ ਕੀਤੀ, ਮਹਾਰਾਜ ਭਾਈ ਜੋਗਾ ਸਿੰਘ ਦਾ ਅਨੰਦ ਕਾਰਜ ਕਰਨਾ ਹੈ, ਆਪ ਬਖਸ਼ ਕਰੋ, ਭਾਈ ਜੋਗਾ ਸਿੰਘ ਨੂੰ ਸਾਡੇ ਨਾਲ ਭੇਜੋ। ਹਜ਼ੂਰ ਕਹਿਣ ਲੱਗੇ ਠੀਕ, ਬੁਲਾਇਆ ਜੋਗਿਆ ਜੀ, ਹਜ਼ੂਰ ਵੀ ਤੇਰੇ ਮਾਤਾ ਪਿਤਾ ਆਏ ਹਨ, ਤੇਰਾ ਵਿਵਾਹ ਕਰਨਾ, ਤੂੰ ਇਹਨਾਂ ਦੇ ਨਾਲ ਪਿਸ਼ਾਵਰ ਚਲਾ ਜਾ। ਤੋ ਭਾਈ ਜੋਗਾ ਸਿੰਘ ਕਹਿਣ ਲੱਗਾ, ਮਹਾਰਾਜ ਮੈਂ ਪਿਸ਼ਾਵਰ ਚਲਾ ਜਾਵਾਂ? ਹਾਂ। ਤੋ ਭਾਈ ਜੋਗਾ ਸਿੰਘ ਕਹਿੰਦਾ, ਸੱਚੇ ਪਾਤਸ਼ਾਹ ਜੇ ਮੈਂ ਪਿਸ਼ਾਵਰ ਚਲਾ ਗਿਆ ਤਾਂ ਤੁਹਾਡਾ ਪਿੱਛੇ ਕੰਮ ਕਿਵੇਂ ਚੱਲੇਗਾ? ਆਖੋ ਸ੍ਰੀ ਵਾਹਿਗੁਰੂ। ਹਾਂ ਮੈਂ ਬੋਲਿਆ, ਮਹਾਰਾਜ ਦੀਵਾਨ ਦੀ ਸਜਾਵਟ ਕਰਾਂ ਤਾਂ ਮੈਂ, ਆਏ ਗਏ ਦੀ ਦੇਖਭਾਲ ਕਰਾਂ ਤੇ ਮੈਂ, ਲੰਗਰ ਵਿੱਚ ਰਸਤ ਦੇਵਾਂ ਤੇ ਮੈਂ, ਹੋਰ ਕੋਈ ਆ ਜਾਵੇ ਸਿਆਣਾ ਪੁਰਸ਼ ਉਹਦੇ ਨਾਲ ਵਿਚਾਰ ਕਰਾਂ ਤੇ ਮੈਂ, ਤੇ ਜੇ ਮੈਂ ਚਲਾ ਗਿਆ ਮਹਾਰਾਜ ਪਿੱਛੇ ਤੁਹਾਡਾ ਕੰਮ ਕਿਵੇਂ ਚੱਲੇ? ਅਜੂ ਮੁਸਕਰਾ ਪੈ ਕਲੀਆਂ ਵਾਲੇ ਮੇਰੀ ਚੌਦੀ ਪਾਤਸ਼ਾਹ, ਜੋ ਗਿਆ 12 ਸਾਲ ਸੇਵਾ ਕਰਕੇ ਅੰਦਰ ਮੈਂ ਆ ਗਈ ਗਿਆ, ਖੁਦਰੀ ਵਾਹਿਗੁਰੂ ਆ ਜਾਂਦੀ, ਮੈਂ ਆ ਜਾਂਦੀ। ਬਾਬਾ ਜੀ ਵੱਡੇ ਬਾਬਾ ਜੀ ਵਚਨ ਕਰਦੇ ਸਨ ਕਿ ਲੋਹੇ ਦੀ ਤਲਵਾਰ ਪਾਰਸ ਨਾਲ ਟੱਕਰ ਜਾਵੇ ਨਾ ਸੋਨਾ ਤੋਂ ਬਣ ਜਾਂਦੀ, ਇਹਦੀ ਕੀਮਤ ਵੱਧ ਗਈ, ਇਹਦੀ ਵੈਲਿਊ ਵੱਧ ਗਈ, ਇਹਦੀ ਸ਼ਕਲ ਵੀ ਬਦਲ ਗਈ ਹੈ, ਪਰ ਅਜੇ ਕੱਟਣ ਵਾਲਾ ਸੁਭਾਅ ਨਹੀਂ ਬਦਲਿਆ। ਤੁਸੀਂ ਕੱਟਦੀ ਅਜੇ ਵੀ, ਲੋਹਾ ਪਾਰਸ ਨਾਲ ਸੋ ਗਿਆ ਸੋਨਾ ਬਣ ਗਿਆ, ਕੀਮਤ ਵਧੀ ਪਰ ਕੱਟਦੀ ਅਜੇ ਵੀ ਹੈ। ਬਾਬਾ ਜੀ ਬਖਸ਼ ਕਰਦੇ ਸਨ ਬਚਨਾਂ ਦੁਆਰਾ, ਜਿਸ ਵੇਲੇ ਇਹ ਤਲਵਾਰ ਪਖਾਲੀ ਵਿੱਚ ਪੈ ਜਾਏਗੀ ਫਿਰ ਸੋਨਾ ਬਣ ਜਾਏਗੀ, ਸੋਨਾ ਸੁਭਾਅ ਖਤਮ ਹੋ ਗਿਆ। ਬਾਬਾ ਜੀ ਬਚਨ ਕਰਦੇ ਸਨ, ਭਜਨ ਬੰਦਗੀ ਕਰਕੇ, ਸੇਵਾ ਕਰਕੇ, ਕੀਰਤਨ ਕਰਕੇ, ਸੁਣ ਕੇ ਵੀ ਹਉਮੈ ਆ ਜਾਂਦੀ ਆ, ਖੁਸ਼ੀ ਵਾਹਿਗੁਰੂ ਆ ਜਾਂਦੀ, ਹੁਣ ਤੋਂ ਵੱਧਦੇ ਹਨ। ਜਿਹਨੇ ਇੱਕ ਵਾਰੀ ਵੀ ਵਾਹਿਗੁਰੂ ਕਿਹਾ ਇਹਦੇ ਨਾਲ ਵੀ ਪੁੰਨ ਵਧੇ, ਪਰ ਬਈ ਹਉਮੈ ਜ਼ਰੂਰ ਅੰਦਰ ਆ ਜਾਂਦੀ ਹੈ। ਭਾਈ ਜੋਗਾ ਸਿੰਘ ਦੇ ਅੰਦਰ ਵੀ ਹਉਮੈ ਆ ਗਈ, ਜੋਗਿਆ ਮੇਰਾ ਕੰਮ ਤੂੰ ਥੋੜਾ ਕਰ ਰਹੀ, ਮੇਰਾ ਕੰਮ ਤੋਂ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਨਹੀਂ ਮਹਾਰਾਜ, ਮੈਨੂੰ ਇਹੋ ਜਿਹਾ ਸਿੰਘ ਕੋਈ ਨਹੀਂ ਸੀਦਾ ਜਿਹੜਾ ਮੇਰੇ ਪਿੱਛੇ ਤੁਹਾਡਾ ਕੰਮ ਚਲਾ ਲੇਗਾ। ਉਹ ਜੋਗਿਆ ਹਉਮੈ ਚ ਨਾ ਬੋਲ, ਹਉਮੈ ਵਾਲਾ ਸਿੱਖ ਮੇਰੇ ਤੋਂ ਦੂਰ ਰਹਿੰਦਾ ਹੈ, ਹਉਮੈ ਨਾਵੇਂ ਨਾਲ ਵਿਰੋਧ। ਜਿਸ ਤਰ੍ਹਾਂ ਰਾਤ ਦੇ ਦਿਨ ਦਾ ਮੇਲ ਨਹੀਂ ਹੈ ਨਾ, ਇਸੇ ਤਰ੍ਹਾਂ ਮੈਂ ਤੇ ਤੂੰ ਦਾ ਵੀ ਮੇਲ ਨਹੀਂ ਹੈ ਪਿਆਰੀ ਸਾਹਿਬ। ਮੈਂ ਤੇ ਤੂੰ ਮਿਟਾ ਦੇ ਆਪਣੀ ਹਸਤੀ ਕੋ, ਕਿਸੇ ਉਰਦੂ ਦੇ ਸ਼ਹਿਰ ਨੇ ਲਿਖਿਆ, ਇਹ ਇਨਸਾਨ ਤੂੰ ਆਪਣੇ ਆਪ ਬਹੁਤ ਕੋਈ ਬਣਿਆ ਫਿਰਦਾ ਪਰ ਅਸਲੀਅਤ ਵਿੱਚ ਤੂੰ ਕੁਛ ਹੀ ਨਹੀਂ। ਮਿਟਾ ਦੇ ਆਪਣੀ ਹਸਤੀ ਕੋ, ਅਗਰ ਕਿਸ ਮਰਤਬਾ ਚਾਹੇ ਕਿ ਦਾਨਾ ਖਾਕ ਮੇ ਮਿਲ ਕਰ ਗੁਲੋ ਗੁਲਜ਼ਾਰ ਹੋਤਾ ਹੈ।
जे तू चाहे मेरे जीवन के अंदर चंगाई भी खुशबू आवे तो निम्रता दा जो कि हमें इतना बोल ना मारा मैं ठीक कह रहा। हजूर कहन लगे जोगिया तू जा महाराज तुहाडा हुक्म नहीं मोड़ सकता। भाई जोगा सिंह अपने माता पिता नाल तुरन लगा फिर भी हमें कहन लगा महाराज जी मेरे तो बगैर तुहाडा काम ना ना चले तो मैनू बुला लिया जे। हजूर कहन लगे जोगिया जा। भाई जोगा सिंह माता पिता दे नाल पिशावर चला गया। सच्चे वाहगुरु ने सोचिया जोगे नू अपना बनाया है 12 साल सेवा भी कीती है पर अंदर हौमे दा बीज बोया पिया है कदे फलीभूत होवेगा दरख्त बन जाएगा फिर हौमे दे फल जिसे ले जोगा खावेगा नरक नू जावेगा। तो इसे तरह दरबार सजिया होया सी मेरे कलगीधर सच्चे पातशाह जी ने कीर्तन की समाप्ति तो उपरंत सामने इशारा किया सिखा गल सुन हजूर दे सामने आके खड़ा हो गया हाथ जोड़े दाता जी हुक्म करो। हजूर कहन लगे ले ए साड़ी चिट्ठी ले ले ते पिशावर चला जा। भाई जोगा सिंह ने घर जिस वेले भाई जोगा सिंह दो लावां ले लवे तो दो रेहदियां होण साडा हुक्मनामा भाई जोगा सिंह नू दे दी हुण हौमे दे रोग दा इलाज होण लग्गा। बापू कदे नहीं चाहुंदा कि मेरा पुत्र ही कोई गलती करे जे करदा है तां उहदा मुआवजा भुगता फिर हाय हाय करदा। सिख लै के पत्रकार पिछावर पहुंच गया। भाई जोगा सिंह दे घर इधर आनंदकारी दा समा होया। श्री गुरु साहब दा प्रकाश भाई जोगा सिंह ने पहली लाम भी ली ते दूजी लाम लेके जिस वेले भाई जोगा सिंह ने मत्था टेकिया इधरों भाई जोगा सिंह ने सामने तकिया ते सिख ने भाई जोगा सिंह वल वेखिया जिस वेले चार अखां मिलियां बाकी होया इस तरह लिखिया है।

ਤੇਰਾ ਧਿਆਨ ਦੋ, ਜੋੜੋ ਮਨ। ਮਨ ਜੋੜਨ ਦੀ ਸ਼ਹਾਦਤ ਅੱਖਾਂ ਦਿੰਦੀਆਂ। ਜੇ ਤੁਹਾਡੀਆਂ ਅੱਖਾਂ ਹੀ ਆਸੇ ਪਾਸੇ ਵੇਖ ਰਹੀਆਂ ਨੇ ਤਾਂ ਸਮਝੋ ਮਨ ਨਹੀਂ ਜੁੜਿਆ। ਜੇ ਮਨ ਨਹੀਂ ਜੁੜਿਆ ਤਾਂ ਕੀਰਤਨ ਦਾ ਪੂਰਾ ਨਾਮ ਨਹੀਂ ਮਿਲੇਗਾ। ਜੁੜ ਜਾਓ, ਅੱਜ ਜੁੜਨ ਦਾ ਸਮਾਂ ਹੈ। ਅੱਜ ਜਿਹੜਾ ਜੁੜ ਜਾਏਗਾ ਉਹਦੇ ਮਨ ਵਿੱਚ ਕੁਛ ਨਾ ਕੁਛ ਗੁਰੂ ਕਲਗੀਧਰ ਜ਼ਰੂਰ ਪਾਵੇਗਾ। ਆਓ ਪਿਆਰ ਨਾਲ ਸਰਨ ਕਰੋ।

ਆਖਦੇ ਅੱਖ ਜੀ ਉਸ ਤੁਰਤ ਦਿੱਤਾ ਪਰਵਾਨਾ ਅੱਗੇ ਰੱਖ ਜੀ ਗੁਰੂ ਕਾ ਹੁਕਮਨਾਮਾ ਅੱਗੇ ਰੱਖ। ਭਾਈ ਜੋਗਾ ਸਿੰਘ ਨੇ ਵੀ ਤੱਕਿਆ ਇਹ ਸਿੱਖ ਤੋਂ ਅਨੰਦਪੁਰ ਸਾਹਿਬ ਵੇਖੀ ਦਾ ਸੀ ਇੱਥੇ ਕਿਵੇਂ ਆ ਗਿਆ। ਚਾਰ ਖਾਂਗਲੀਆਂ ਦੋਵੇਂ ਹੱਥ ਜੁੜ ਗਏ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ। ਹੁਕਮਨਾਮਾ ਅੱਗੇ ਰੱਖਿਆ ਵਿੱਚ ਲਿਖਿਆ ਸੀ ਜੋਗਿਆ ਜੇ ਬੈਠਾ ਹੈ ਤਾਂ ਉੱਠ ਖੜੋ, ਜੇ ਉੱਠਿਆ ਤਾਂ ਤੁਰ ਪਓ, ਜੇ ਤੁਰਮੇ ਤੁਰਿਆ ਤਾਂ ਭੱਜ ਪਓ ਛੇਤੀ, ਜੇ ਉੱਠਿਆ ਤਾਂ ਤੁਰ ਪਓ, ਜੇ ਤੁਰਮੇ ਤੁਰਿਆ ਤਾਂ ਭੱਜ ਪਓ ਛੇਤੀ। ਇਤਿਹਾਸ ਵਿੱਚ ਲਿਖਿਆ ਹੈ ਕਿ ਭਾਈ ਜੋਗਾ ਸਿੰਘ ਨੇ ਦੋ ਲਾਵਾਂ ਲਈਆਂ ਤੇ ਦੋ ਨਹੀਂ, ਤੁਰ ਪਿਆ। ਰਿਸ਼ਤੇਦਾਰਾਂ ਨੇ ਕਿਹਾ ਜੋਗਿਆ ਬਾਕੀ ਦੀਆਂ ਦੋ ਲਾਵਾਂ ਕਹਿਣ ਲੱਗਾ ਨੀ, ਗੁਰੂ ਕਾ ਹੁਕਮ ਆ ਗਿਆ। ਇਹ ਵੀ ਮਹਾਂਪੁਰਸ਼ਾਂ ਦੀ ਰਚਨਾ ਤੋਂ ਸੁਣਿਆ ਹੈ ਕਿ ਦੋ ਲਾਵਾਂ ਬਾਕੀ ਦੀਆਂ ਅਹੰਕਾਰੀ ਦੀ ਮਰਿਆਦਾ ਨੂੰ ਸੰਪੂਰਨ ਕਰਨ ਵਾਸਤੇ ਭਾਈ ਜੋਗਾ ਸਿੰਘ ਦੇ ਦੁਪੱਟੇ ਨਾਲ ਦੇ ਕੇ ਅਹੰਕਾਰੀ ਦੀ ਮਰਿਆਦਾ ਸੁਧੂਰ ਕੀਤੀ। ਭਾਈ ਜੋਗਾ ਸਿੰਘ ਤੁਰ ਪਿਆ ਨਾਲ ਗੁਰੂ ਕਾ ਸਿੰਘ ਕਿਸੇ ਨੇ ਤੁਰਿਆ ਤੋ ਪਹਿਲਾ ਖਿਆਲ ਭਾਈ ਜੋਗਾ ਸਿੰਘ ਦੇ ਦਿਲ ਚ ਆਇਆ, ਮਨਾ ਨਾਨਾ ਚਲਿਆ ਮੇਰੇ ਤੋਂ ਬਗੈਰ ਕਲਗੀਆਂ ਵਾਲੇ ਦਾ ਕੰਮ ਆਖੋ ਸਿਖਲਾਈ, ਮੈਨੂੰ ਪਹਿਲਾਂ ਹੀ ਪਤਾ ਸੀ, ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਵੀ ਮੈਨੂੰ ਨਾ ਭੇਜੋ। ਪਰ ਹੇ ਮਨ ਖੇਤੀ ਚੱਲ ਪਹੁੰਚ ਅਨੰਦਪੁਰ ਸਾਹਿਬ, ਕਈ ਕੰਮ ਅਧੂਰੇ ਪਏ ਹੋਣਗੇ, ਉਹਨਾਂ ਨੂੰ ਤੂੰ ਪੂਰਾ ਕਰਨਾ। ਉਹ ਹਉਮੈ ਦਾ ਬੀਜ ਹੁਣ ਵੱਡਾ ਸਾਰਾ ਦਰਖਤ ਬਣ ਗਿਆ ਹੈ, ਤੁਰਿਆ ਜਾਂਦਾ ਹੈ, ਤੁਰਦੇ ਤੁਰਦੇ ਮੰਜ਼ਿਲ ਦਾ ਮੰਜ਼ਿਲ ਕਿੱਥੇ ਪਹੁੰਚੇ ਹੁਸ਼ਿਆਰਪੁਰ ਆਖੋ ਤੂੰ ਵਾਹਿਗੁਰੂ, ਸਾਰੇ ਆਖੋ ਵਾਹਿਗੁਰੂ, ਤੁਸੀਂ ਨਹੀਂ ਕਹਿੰਦੇ ਜਾਂ ਤਾਂ ਕਿਤੇ ਨੀਂਦਰ ਤਾਂ ਨਹੀਂ ਆ ਗਈ ਆਖੋ ਸ਼੍ਰੀ, ਪਰ ਜੇ ਨੀਂਦਰ ਦਾ ਥੋੜਾ ਸਮਾਂ ਆ ਜੀ ਤਾਂ ਲੰਗਰ ਵੀ ਛਕਣਾ ਤੁਸੀਂ। ਇਸ ਵਾਸਤੇ ਦਾਸ ਨੇ ਪਹਿਲੀ ਬੇਨਤੀ ਕੀਤੀ ਹੈ ਜਿਸ ਵੇਲੇ ਵਾਹਿਗੁਰੂ ਕਹਿਣ ਵਾਸਤੇ ਸਮਾਂ ਮਿਲ ਗਿਆ, ਬਾਬਾ ਜੀ ਬਚਨ ਕਰਦੇ ਸਨ ਪਿਆਰਿਓ, ਜੇ ਇੱਕ ਵਾਰੀ ਦੱਸਣਾ ਜਪੇ ਵਾਹਿਗੁਰੂ ਤਾਂ ਪੰਜ ਵਾਰੀ ਸ਼ੁਕਰਾਨੇ ਵਜੋਂ ਵਾਹਿਗੁਰੂ ਆਖਿਆ ਕਰੋ। ਹੇ ਮੇਰੇ ਧੰਨ ਗੁਰੂ ਨਾਨਕ ਦਾਤਾ, ਇਹ ਕਲਗੀ ਵਰਤ ਕੇ ਪਾਸਿਆ ਤੇਰਾ ਲੱਖ ਲੱਖ ਸ਼ੁਕਰਾਨਾ, ਮੇਰੀ ਰਸਣਾ ਨੇ ਵਾਹਿਗੁਰੂ ਜਪੇ। ਤੁਸੀਂ ਕਈ ਆਲਸ ਕਰ ਜਾਂਦੇ ਹੋ ਨਹੀਂ, ਮਾਲੂਮ ਹੁੰਦਾ ਵੀ ਤੁਸੀਂ ਵਾਹਿਗੁਰੂ ਨਾਲ ਜੁੜੇ ਬੈਠੇ, ਤੇ ਜੇ ਜੁੜੇ ਹੋ ਇਸ ਰਸਨਾ ਦੁਆਰਾ ਜਿਸਲੇ ਬੋਲੋਗੇ ਜੁੜੇ ਮਨ ਦੀ ਰਸਨਾ ਨੇ ਜਿਸਲੇ ਵਾਹਿਗੁਰੂ ਜਪਿਆ ਤੋ ਭਾਈ ਮੇਰੇ ਵਰਗੇ ਪਾਪੀਆਂ ਦਾ ਉਧਾਰ ਹੋ ਜਾਏਗਾ। ਤੋ ਗੁਰੂ ਕੇ ਸਿੱਖ ਉਪਕਾਰੀ ਹੁੰਦੇ ਹਨ ਭਾਈ, ਆਪ ਦਵਾਈ ਖਾ ਕੇ ਹਉਮੈ ਦਾ ਬੁਖਾਰ ਉਤਾਰ ਕੇ ਦੂਜਿਆਂ ਨੂੰ ਵੀ ਕੁੜੀਆਂ ਦੇਂਦੇ ਨਾ ਖੁਸ਼ ਹੋਈ ਵਾਹਿਗੁਰੂ, ਤੋ ਵੰਡੋ ਨਾ ਕੁੜੀਆਂ ਜੇ ਕਲਗੀ ਧਰ ਨੇ ਦਿੱਤੀਆਂ ਨੇ, ਤੋ ਆਓ ਖੜ ਕੇ ਪਿਆਰ ਨਾਲ ਸਾਰੇ ਆਖੋ ਹੱਥ ਨਾ ਪਿਆਰ ਤੋਂ ਪਹੁੰਚਿਆ। ਸ਼ਾਮਾਂ ਪੈ ਚੁੱਕੀਆਂ ਹਨ, ਦੀਵਾ ਬੱਤੀ ਜਗ ਗਿਆ ਹੈ, ਪਿਆਰੀ ਸਾਧ ਸੰਗਤ, ਭਾਈ ਜੋਗਾ ਸਿੰਘ ਨੇ ਨਾਲ ਦੇ ਸਿੰਘ ਨੂੰ ਧਰਮਸ਼ਾਲੇ ਕਿਹਾ ਵੀ ਤੂੰ ਇੱਥੇ ਆਰਾਮ ਕਰ ਤੇ ਮੈਂ ਬੜਾ ਹੁਸ਼ਿਆਰਪੁਰ ਸ਼ਹਿਰ ਦੀ ਸੈਰ ਕਰਾਂ। ਜਿਹੜਾ ਹਉਮੈ ਵਾਲਾ ਮਨ ਹੈ ਉਹ ਕਮਜ਼ੋਰ ਹੋ ਜਾਂਦਾ ਤੇ ਕਮਜ਼ੋਰੀ ਮਨ ਜਿਹੜਾ ਹੈ ਫਿਰ ਉਹ ਸੈਲਾਨੀ ਬਣ ਜਾਂਦਾ, ਉਹਦੇ ਵਿੱਚ ਟਿਕਾਓ ਨਹੀਂ ਰਹਿੰਦਾ। ਭਾਈ ਜੋਗਾ ਸਿੰਘ ਹੁਸ਼ਿਆਰਪੁਰ ਦੀਆਂ ਗਲੀਆਂ ਬਾਜ਼ਾਰਾਂ ਚ ਪਿਆ ਫਿਰਦਾ ਹੈ, ਇੱਕ ਬਾਜ਼ਾਰ ਚੋਂ ਲੰਘਿਆ ਇਹਦੇ ਕੰਨਾਂ ਚ ਆਵਾਜ਼ ਆਈ ਕਿ ਪੱਕਿਆ ਚਵਾਰੇ ਤੇ ਮੁਜਰਾ ਹੋ ਰਿਹਾ ਖੁਸ਼ੀ ਵਾਹਿਗੁਰੂ। ਕਮਜ਼ੋਰੇ ਮਨ ਨੇ ਫਿਰ ਆਪਣੀ ਕਮਜ਼ੋਰੀ ਜ਼ਾਹਿਰ ਕਰਦਿਆਂ ਉੱਥੇ ਖੜੋ ਗਿਆ ਭਾਈ ਜੋਗਾ ਸਿੰਘ, ਕੰਨਾਂ ਨਾਲ ਮੁਜਰਾ ਸੁਣ ਰਿਹਾ ਤੇ ਅੱਖਾਂ ਨਾਲ ਮੁਜਰੇ ਵਾਲੇ ਨੂੰ ਵੇਖ ਰਿਹਾ ਖੁਸ਼ੀ ਵਾਹਿਗੁਰੂ। ਲਿਖਿਆ ਹੁਸ਼ਿਆਰਪੁਰ ਵਿੱਚ ਪਹੁੰਚ ਕੇ ਇਹ ਪੈਰਵੀ ਦੇ ਸੁਰ ਹਨ ਤੇ ਜਿਹਨਾਂ ਨੂੰ ਸੰਗੀਤ ਦੀ ਵਾਕਫੀ ਹੈ ਤੇ ਉਹ ਕਹਿਣਗੇ ਭਾਈ ਜੀ ਰਾਤ ਨੂੰ ਕਿਉਂ ਪੈਰਵੀ ਗਾ ਰਹੀ, ਇਹ ਸਵੇਰ ਦੀ ਰਾਗ ਨਹੀਂ, ਪਰ ਇਸ ਵਾਸਤੇ ਗਾ ਰਹੇ ਹਾਂ ਕਿਉਂਕਿ ਸਾਰੇ ਰਾਗ ਜੋ ਹਨ ਉਹਨਾਂ ਦਾ ਟਾਈਮ ਨਿਯਤ ਕੀਤਾ ਸੰਗੀਤਕਾਰਾਂ ਨੇ, ਹਰ ਸਮੇਂ ਨਾਲ ਰਾਗ ਗਾਇਆ ਜਾਂਦਾ ਹੈ, ਪਰ ਪੈਰਵੀ ਨੂੰ ਹਰ ਵੇਲੇ ਗਾ ਲਓ ਕੋਈ ਅਰਜ਼ੀ ਨਹੀਂ, ਕਿਉਂ ਕਿ ਸੰਗੀਤਕਾਰਾਂ ਨੇ ਇਹਨੂੰ ਸਦਾ ਸੁਹਾਗਣ ਕਿਹਾ, ਸਦਾ ਸੁਹਾਗਣ। ਜਿਸ ਵੇਲੇ ਵੀ ਗਾ ਹੁਕਮਨਾਮਾ ਲੈਂਦੇ ਨਾ ਗ੍ਰੰਥੀ ਸਾਹਿਬ ਫਿਰ ਬਦੋ ਬਦੀ ਪੈਰਵੀ ਚ ਰਿਹਾ ਜਾਂਦਾ ਬਦੋ, ਤਾਂ ਆਓ ਜਰਾ ਸਰਣ ਕਰੋ।
ਪਿਆਰ ਪੁਰ ਵਿੱਚ ਪਾਕ ਪੈ

ਜਵਾਨ ਨੂੰ ਦੇਖ ਕੇ ਦਿੱਤੀ ਸੁਰਤ ਵਿਚਾਰ।

ਪੱਕੀ ਭਾਈ ਚੌਦਾਂ ਸਿੰਘ ਵੇਖ ਰਿਹਾ ਹੈ, ਕਿਹਨੂੰ ਵੇਖ ਰਿਹਾ ਹੈ? ਫਰੀਦ ਜੀ ਨੇ ਲਿਖਿਆ, ਫਰੀਦਾ ਇਹ ਵਿੱਚ ਗੰਦਲਾ ਸਰੀਆਂ ਖੰਡ ਲਿਵਾ ਵਿਹੋ ਦੀਆਂ ਗੰਦਲਾਂ ਗੰਦਲਾਂ ਦੀ ਉੱਤੇ ਭਾਈ ਵਿਹੋ ਲਵੇਟੀ ਹੋਈ, ਵਿਹੋ ਦੀਆਂ ਗੰਦਲਾਂ ਉੱਤੇ ਖੰਡ ਲਵੇਟੀ ਹੋਈ ਪਰ ਵਿੱਚ ਜ਼ਹਿਰ। ਭਾਈ ਜੋਗਾ ਸਿੰਘ ਨੇ ਸੋਚਿਆ ਪੌੜੀਆਂ ਖਾਣੀ ਚੜ ਜਾਵਾਂ ਉੱਪਰ, ਨਾਲ ਹੀ ਖਿਆਲ ਆਇਆ ਉਹ ਮਨ ਅਨੰਦਪੁਰ ਸਾਹਿਬ ਇੱਥੋਂ ਨੇੜੇ ਹੈ,

ਭਾਈ ਜੋਗਾ ਸਿੰਘ ਕੰਨਾਂ ਚ ਆਵਾਜ਼ ਪਈ, ਛੱਡ ਪੌੜੀ ਤੂੰ ਪੈ ਰੇਸਾ ਕੀਤਾ, ਪਿੱਛੇ ਮੁੜ ਪਿਆ ਮਨਾ, ਕੋਈ ਤੈਨੂੰ ਵੇਖਦਾ ਪਿਆ, ਵਾਪਸ ਆ ਗਈ। ਥੋੜੀ ਦੇਰੀ ਦੇ ਬਾਅਦ ਪਿਆਰੀ ਸਤਸੰਗ, ਭਾਈ ਜੋਗਾ ਸਿੰਘ ਫਿਰ ਆਉਂਦਾ, ਫਿਰ ਪੌੜੀ ਤੇ ਪੈ ਰੱਖਿਆ, ਫਿਰ ਕੰਨਾਂ

ਅਜੇ ਵੀ ਕੋਈ ਵੇਚਦਾ ਪਿਆ? ਮੈਂ ਤਾਂ ਸਮਝਿਆ ਕਿ ਹੁਣ ਕੋਈ ਨੀ ਵੇਚਦਾ, ਪਰ ਅਜੇ ਵੀ ਕੋਈ ਟੱਕ ਰਿਹਾ। ਮਨਾ ਜ਼ਰਾ ਠਹਿਰ। ਤੀਸਰੀ ਵਾਰੀ ਭਾਈ ਜੋਗਾ ਸਿੰਘ ਤੇਰੇ ਫਿਰ ਆਉਂਦਾ, ਫਿਰ ਕੰਨਾਂ ਵਿੱਚ ਆਵਾਜ਼ ਕਿਹੜੀ?

ਮੱਟੀ ਆਟੇ ਦੀ ਗੋਲੀ ਦੀ ਲਾਲਚ ਚ ਆਪਣਾ ਆਪ ਖਤਮ ਕਰ ਦਿੰਦੀ ਹੈ। ਹੇ ਮੇਰੇ ਪਰਦੇਸੀ ਜੀਵੜਿਆ, ਕਿਹੜੇ ਵਹਿਣਾ ਚ ਰਹਿ ਰਹੇ ਆ? ਭਾਈ ਜੋਗਾ ਸਿੰਘ ਨੇ ਸੋਚਿਆ, ਅਜੇ ਵੀ ਕੋਈ ਮੈਨੂੰ ਵੇਖ ਰਿਹਾ, ਥੋੜੇ ਸਮੇਂ ਦੇ ਬਾਅਦ ਹੁਣ ਅੰਮ੍ਰਿਤ ਵੇਲਾ ਹੋ ਗਿਆ ਕੁਸਰੀ ਬਾਈ। ਭਾਈ ਜੋਗਾ ਸਿੰਘ ਨੇ ਸੋਚਿਆ, ਮੈਂ ਨਾ ਕੋਈ ਨੀ ਤੈਨੂੰ ਵੇਖਦਾ, ਇਹ ਤੇਰੇ ਆਪਣੇ ਮਨ ਦੇ ਖਿਆਲ ਹਨ, ਹੁਣ ਚੜ ਚਲ ਚਵਾਰੇ। ਭਾਈ ਜੋਗਾ ਸਿੰਘ ਪੌੜੀਆਂ ਖਾਣੀ ਚਵਾਰੇ ਤੇ ਚੜ ਗਿਆ। ਜਿੱਥੇ ਪੌੜੀਆਂ ਖਤਮ ਹੋਈਆਂ, ਜਿਸ ਵੇਲੇ ਇੱਥੇ ਪਹੁੰਚਿਆ ਤੇ ਸਾਹਮਣੇ ਕੀ ਤੱਕਿਆ? ਪਿਆਰੀ ਸਾਹਿਤ, ਇੱਧਰ ਤਾਂ ਭਾਈ ਜੋਗਾ ਸਿੰਘ ਪੌੜੀਆਂ ਖਾਣੀ ਚੜਿਆ ਜਾਂਦਾ ਹੈ, ਤੇ ਇੱਧਰ ਦਸ਼ਮੇਸ਼ ਪਿਤਾ ਅਨੰਦਪੁਰੀ ਦਾ ਵਾਲੀ ਅੰਮ੍ਰਿਤ ਵੇਲੇ ਸਮਾਧੀ ਵੀ ਜੁੜੇ ਹੋਏ ਆ। ਖੁਸ਼ੀ ਬਾਈ ਜੀ ਅਚਾਨਕ ਹੀ ਨੇਤਰ ਖੋਲੇ, ਸਿੱਖ ਰੁੜ ਗਿਆ ਕਾਮ ਕੁੰਡ ਵਿੱਚ, ਕਾਮ ਦੇ ਸਾਗਰ ਚ ਰੁੜ ਗਿਆ। ਕੋਈ ਹੈ ਪਹਿਰੇਦਾਰ ਆ ਗਿਆ, ਦਿਆਲੂ ਗੁਰੂ ਜੀ ਹੁਕਮ ਕਰੋ। ਹਜ਼ੂਰ ਕਹਿਣ ਲੱਗੇ, ਖਾਕੀ ਵਰਦੀ ਲਿਆਓ। ਲਿਆਂਦੀ, ਰੇਸ਼ਮੀ ਬਸਤਰ ਪਹਿਰਨ ਵਾਲਾ ਮਾਤ ਗੁਜਰੀ ਦਾ ਲਾਲ ਪੰਥ ਦਾ ਦਾਤਾ ਅੱਜ ਖਾਕੀ ਵਰਦੀ ਪਾ ਲੈਂਦਾ। ਚਾਂਦੀ ਦੀ ਚੌਂਕ ਵੀ ਲਿਆਓ। ਲਿਆਂਦੀ, ਹਜ਼ੂਰ ਅੰਤਰ ਧਿਆਨ ਹੋਏ ਪਹੁੰਚ ਗਏ। ਜਿਸ ਵੇਲੇ ਭਾਈ ਜੋਗਾ ਸਿੰਘ ਪੌੜੀਆਂ ਥਾਣੀ ਉੱਪਰ ਚੜਿਆ, ਕੀ ਤੱਕਿਆ? ਸਾਹਮਣੇ ਕੋਈ ਸੋਹਣੇ ਕਦ ਵਾਲਾ, ਹੱਥ ਵੀ ਚਾਂਦੀ ਦੀ ਚੋਬ ਤੇ ਖਾਕੀ ਵਰਦੀ ਪਹਿਨ ਕੇ ਸਾਹਮਣੇ ਕੋਈ ਸਿਪਾਹੀ ਖੜੋਤਾ ਆ। ਆਖੋ ਸਿੰਘ ਭਾਈ, ਭਾਈ ਜੋਗਾ ਸਿੰਘ ਨੇ ਸੋਚਿਆ, ਮੈਂ ਤਾਂ ਸਮਝਿਆ ਸੀ ਇਸ ਵੇਲੇ ਕੋਈ ਵੀ ਨਾ ਹੋਵੇਗਾ, ਪਰ ਇਹ ਕੌਣ? ਉਹ ਸਰਪੰਚ ਆ। ਫਿਰ ਸਾਹਮਣੇ ਖੜੋਤੇ ਸੰਤਰੀ ਨੇ, ਪਹਿਰੇਦਾਰ ਨੇ ਨੇੜੇ ਹੋ ਕੇ ਕਿਹਾ, ਕਿ ਭਾਈ ਤੂੰ ਕੌਣ ਹੈ? ਆਖੋ ਸ੍ਰੀ ਵਾਹਿ। ਭਾਈ ਜੋਗਾ ਸਿੰਘ ਦੂਜੀ ਵਾਰੀ ਫਿਰ ਪੁੱਛਿਆ ਗਰਦਵੀਂ ਆਵਾਜ਼। ਭਾਈ ਜੋਗਾ ਸਿੰਘ ਨੇ ਕੋਈ ਉੱਤਰ ਨਹੀਂ ਦਿੱਤਾ। ਤੀਸਰੀ ਵਾਰੀ ਪਹਿਰੇਦਾਰ ਨੇ ਕਿਹਾ, ਭਾਈ ਬੋਲਦਾ ਕਿਉਂ ਨਹੀਂ? ਤੂੰ ਕੌਣ ਹੈ? ਤੂੰ ਕਿਧਰੇ ਕਲਗੀਆਂ ਵਾਲੇ ਦਾ ਸਿੱਖ ਤਾਂ ਨਹੀਂ? ਆਖੋ ਸ੍ਰੀ ਵਾਹਿ। ਤੇਰੀ ਸ਼ਕਲ ਵੱਲ ਵੇਖਿਆ ਮੈਨੂੰ ਗੁਰੂ ਯਾਦ ਆਉਂਦਾ ਹੈ, ਪਰ ਤੇਰੀ ਕਰਤੂਤ ਵੱਲ ਵੇਖਿਆ ਮਲੂਮ ਹੁੰਦਾ ਤੂੰ ਕੋਈ ਕਿਸਾਨ ਹੈ। ਆਖੋ ਸ੍ਰੀ ਵਾਹਿ। ਭਾਈ ਜੋਗਾ ਸਿੰਘ ਨੇ ਨਜ਼ਰ ਨੀਵੀਂ ਕਰ ਦਿੱਤੀ। ਪਹਿਰੇਦਾਰ ਨੇ ਕਿਹਾ, ਤੇਰੇ ਚਿਹਰੇ ਦੇ ਉੱਤੇ ਗੁਰੂ ਦੀ ਮੋਹਰ ਲੱਗੀ ਹੋਈ ਹੈ, ਫਿਰ ਕਲਮੀਆਂ ਵਾਲੇ ਦਾ ਸਿੱਖ ਹੋ ਕੇ ਤੂੰ ਕਿੱਥੇ ਆ ਗਈ? ਭਾਈ ਜੋਗਾ ਸਿੰਘ ਤਾਂ ਨਹੀਂ ਬੋਲਿਆ, ਹੁਣ ਪਹਿਰੇਦਾਰ ਮੁਖਾਤਵ ਕਹਿੰਦਾ ਕੀ?

ਤੇਰੀ ਸੂਰਤ ਸਾਦੀ ਮਨ ਵਿੱਚ ਪੂਰੀ ਸਾਦੀ।

ਇਹਨੂੰ ਨਾਏ ਦੀ ਤਾਰ ਹੀ ਸਮਝਿਆ, ਪਰ ਨਹੀਂ, ਕੜਾ ਤਾਂ ਤੈਨੂੰ ਉਪਦੇਸ਼ ਦਿੰਦਾ ਹੈ ਕਿ ਭਾਈ ਇਹ ਕੜਾ ਇਹ ਗੁਰੂ ਕੀ ਹੱਥ ਕੜੀ ਹੈ, ਇਹਨਾਂ ਹੱਥਾਂ ਵਿੱਚ ਮੈਨੂੰ ਪਾਇਆ ਹੈ, ਇਹਨਾਂ ਹੱਥਾਂ ਨਾਲ ਪਰਾਏ ਤਨ ਨੂੰ ਤੇ ਪਰਾਏ ਤਨ ਨੂੰ ਨਾ ਛੇੜੀਆਂ ਕੁਛ। ਕੜੇ ਦਾ ਕੋਈ ਸਿਧਾਂਤ ਹੈ, ਇਹਨੂੰ ਲੋਹੇ ਦੀ ਤਾਰ ਨਾ ਸਮਝ। ਇਹ ਕੜਾ ਉਪਦੇਸ਼ ਦਿੰਦਾ ਹੈ ਕਿ ਪਰਧਨ ਪਾਹਣ ਤੁਲ ਪ੍ਰਿਆ ਪਰਮਾਤ ਹਮਾਰੇ, ਕਿਹੜਾ ਅੱਜ ਮੈਨੂੰ ਪਾਇਆ, ਤੇਰੇ ਹੱਥਾਂ ਚ ਕੜਾ ਪਾਇਆ ਹੋਇਆ। ਕਿੱਥੇ ਕੜਾ ਹੱਥਾਂ ਵਿੱਚ ਪਾਉਣਾ, ਕਿੱਥੇ ਕੋਲ ਵੇਖਵਾ ਜਾਣਾ। ਫਿਰ ਪਹਿਰੇਦਾਰ ਮੁਖਾਤਬ ਕਹਿੰਦਾ ਹੈ,

ਇਹ ਤੋਂ ਜੱਟ ਦਾ ਲੰਗੋਟ ਤੈਨੂੰ ਗੁਰੂ ਨੇ ਦਿੱਤਾ ਹੈ। ਇਹ ਜਿਹੜੀ ਕੱਟ ਹੈ ਇਹ ਜੱਟ ਦਾ ਲੰਗੋਟ ਹੈ, ਤੇ ਤੂੰ ਕਿਹੜੇ ਪਾਸੇ ਤੁਰਿਆ? ਕੱਛ ਲੱਕ ਦੀ ਮਾਰੇ ਤਾਨੇ, ਇਹੋ ਫੇਕ ਤੇਰਾ ਸਤਿਗੁਰੂ ਜਾਣੇ। ਓਏ ਪੰਜੇ ਕੱਕੇ ਤਾਰ ਕੇ ਤੈ ਝੂਠ ਬਣਾਇਆ ਥਾ ਕੇ, ਜਾ ਸਿੱਖਾ ਕਰ ਆਪਣੇ ਕਰ ਜਬਦੀ ਦਾ ਪਾ ਕੇ। ਅੰਮ੍ਰਿਤ ਵੇਲਾ ਤੋਂ ਗੁਰਬਾਣੀ ਨਾਲ ਜੁੜਨਾ ਸੀ, ਕਿਧਰ ਆ ਗਿਆ? ਪਹਿਰੇਦਾਰ ਦੇ ਬਚਨ ਸੁਣ ਕੇ ਭਾਈ ਜੋਗਾ ਸਿੰਘ ਜਿਨ੍ਹਾਂ ਪੌੜੀਆਂ ਥਾਣੀ ਉੱਪਰ ਚੜਿਆ ਸੀ, ਥਾਂ ਉੱਤਰ ਆਇਆ। ਕੋਈ ਦਿਲ ਚ ਖਿਆਲ ਆ ਗਿਆ, ਫਿਰ ਪੌੜੀਆਂ ਤੇ ਚੜ ਗਈ। ਅੱਗੇ ਤੋਂ ਪਹਿਰੇਦਾਰ ਨੇ ਉਹਨੂੰ ਕੁਝ ਕਿਹਾ ਸੀ, ਇਹ ਉੱਪਰ ਪਹੁੰਚਿਆ ਪਹੁੰਚਿਆ ਪਹਿਰੇਦਾਰ ਨੇ ਕਿਹਾ, ਮੁੜ ਆ ਗਏ ਹਾਂ, ਕਿਉਂ ਆਏ ਹੈ? ਦੋ ਗੱਲਾਂ ਤੇਰੇ ਨਾਲ ਕਰਨੀਆਂ, ਕਰ। ਕੀ ਕਹਿਣਾ ਚਾਹੁੰਦਾ? ਭਾਈ ਜੋਗਾ ਸਿੰਘ ਨੇ ਕਿਹਾ, ਮੈਂ ਇਸ ਵਾਸਤੇ ਇੱਥੇ ਨਹੀਂ ਆ ਸਕਦਾ ਕਿ ਮੈਂ ਗੁਰੂ ਕਾ ਸਿੱਖ ਹਾਂ। ਪਹਿਰੇਦਾਰ ਨੇ ਕਿਹਾ, ਇਸ ਨਰਕ ਕੁੰਡ ਵਿੱਚ ਪਾਪੀ ਬੰਦੇ ਆਉਂਦੇ, ਇਸ ਬੂਹੇ ਦੇ ਉੱਤੇ ਪਹਿਲੇ ਬੰਦੇ ਆਉਂਦੇ ਹਨ, ਤੇ ਕਲਗੀਆਂ ਵਾਲੇ ਨੇ ਤੋਂ ਸਿੱਖ ਨੂੰ ਰੋਸ਼ਨ ਮੁਨਾਰਾ ਬਣਾਇਆ ਹੈ, ਉਹ ਹਨੇਰੇ ਕਿਉਂ ਦੇ? ਇਸ ਵਾਸਤੇ ਭਾਈ ਗੁਰੂ ਕਾ ਸਿੱਖ ਇੱਥੇ ਨਹੀਂ ਸੌਂਦਾ। ਭਾਈ ਜੋਗਾ ਸਿੰਘ ਨੇ ਕਿਹਾ, ਠੀਕ ਹੈ, ਜੇ ਮੈਂ ਗੁਰੂ ਕਾ ਸਿੱਖਾ ਇੱਥੇ ਨਹੀਂ ਸੌਂਦਾ, ਫਿਰ ਮੇਰੀਆਂ ਅੱਖਾਂ ਧੋਖਾ ਨਹੀਂ ਖਾਂਦੀਆਂ, ਤੂੰ ਵੀ ਇੱਥੇ ਗੁਰੂ ਕਾ ਸਿੱਖ ਜਾਪਦਾ, ਤੂੰ ਇੱਥੇ ਕਿਉਂ ਆਇਆ? ਕੋਈ ਭਾਈ ਉਸ ਵੇਲੇ ਪਿਆਰੀ ਸੰਗਤ ਪਹਿਰੇਦਾਰ ਦੇ ਨੇਤਰ ਸਜਲ ਹੋ ਗਏ, ਹੈਰਾਨ ਹੋ ਕੇ ਭਾਈ ਜੋਗਾ ਸਿੰਘ ਨੇ ਕਿਹਾ, ਕੋਈ ਜ਼ਰੂਰੀ ਡਿਊਟੀ ਹੈ? ਪਹਿਰੇਦਾਰ ਨੇ ਕਿਹਾ, ਹਾਂ ਬਾਈ, ਇਹ ਤਾਂ ਮਜਬੂਰੀ ਦੀ ਡਿਊਟੀ ਤੇ ਆ ਜਾਂਦਾ ਸੱਸੀ ਬਾਈ, ਮੇਰਾ ਚਿੱਤ ਨਹੀਂ ਖਰਾਬ ਕਰਦਾ ਇੱਥੇ ਕਰਾਉਣ ਵਾਸਤੇ, ਅੱਜ ਮਜਬੂਰੀ ਦੀ ਡਿਊਟੀ। ਭਾਈ ਜੋਗੇ ਨੇ ਕਿਹਾ, ਤੇ ਇਹ ਮਜਬੂਰੀ ਦੀ ਡਿਊਟੀ ਛੱਡ ਕਿਉਂ ਨਹੀਂ ਦਿੰਦਾ? ਪਹਿਰੇਦਾਰ ਨੇ ਕਿਹਾ, ਕੀ ਕਰਾਂ, ਕਿਸੇ ਵੇਲੇ ਕਿਸੇ ਨੇ ਕਿਹਾ ਸੀ ਮੈਂ ਤੇਰੇ ਜੋਗਾ, ਤੇ ਮੈਂ ਵੀ ਕਹਿ ਬੈਠਾ, ਜੇ ਤੂੰ ਮੇਰੇ ਜੋਗਾ ਤੇ ਮੈਂ ਤੇਰੇ ਜੋਗਾ, ਉਹਦੀ ਬਾਂਹ ਫੜੀ ਸੀ, ਬਾਂਹ ਫੜੇ ਦੀ ਲਾਜ ਪਿਆ ਰੱਖਦਾ ਸੱਸੀ ਬਾਈ। ਮੇਰਾ ਚਿੱਤੋ ਨਹੀਂ ਕਰਦਾ ਪਰ ਮਜਬੂਰ, ਚੰਗਾ ਬਈ ਤੇਰੀ ਮਰਜ਼ੀ। ਭਾਈ ਜੋਗਾ ਸਿੰਘ ਹੇਠਾਂ ਉੱਤਰ ਆਇਆ, ਨਾਲ ਦੇ ਸਿੱਖ ਨੂੰ ਜਗਾਇਆ, ਦੋਵੇਂ ਤੁਰ ਪਏ, ਅਨੰਦਪੁਰ ਸਾਹਿਬ ਪਹੁੰਚ ਗਏ। ਅਨੰਦਪੁਰ ਸਾਹਿਬ ਜੀ ਕਾ ਧਿਆਨ ਧਰ ਕੇ ਪਿਆਰੀ ਸਾਧ ਬੋਲੋ ਸਤਨਾਮ। ਅੱਗੇ ਮੇਰੇ ਕਲਗੀ ਵਾਲੇ ਦਾ ਦਰਬਾਰ ਸਜਿਆ ਹੋਇਆ, ਤੁਰਤੀ ਨਾਲ ਕਰ ਲਓ ਦਰਸ਼ਨ, ਤੇ ਪਿਆਰ ਨਾਲ ਆਖੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ। ਭਾਈ ਜੋਗਾ ਸਿੰਘ ਪਹੁੰਚਿਆ ਪਰ ਅੰਦਰੋਂ ਸੋਚਦਾ ਹੈ, ਮਨਾ ਗੁਰੂ ਉਤਰ ਜਾਮੀ ਹੈ, ਪਤਾ ਨੀ ਕੀ ਸਜ਼ਾ ਦੇਵੇਗਾ। ਪਰ ਜਿਸ ਵੇਲੇ ਭਾਈ ਜੋਗਾ ਸਿੰਘ ਪਹੁੰਚਿਆ, ਹਜ਼ੂਰ ਨੇ ਦੂਰੋਂ ਵੇਖਿਆ, ਤੇ ਪਿਆਰ ਨਾਲ ਮੇਰੇ ਚੋਜੀ ਪਾਤਸ਼ਾਹ ਕਹਿੰਦੇ ਹਨ ਕਿ ਜੋਗਾ ਸਿੰਘ

0: ਜੋ ਕੇ ਅੱਗੇ ਆ ਜਾ। ਭਾਈ ਜੋਗਾ ਸਿੰਘ ਲੰਘਦਾ ਲੰਘਦਾ ਹਜ਼ੂਰ ਦੇ ਕੋਲ ਆਇਆ, ਮੇਰੇ ਚੌਧੀ ਪਾਤਸ਼ਾਹ ਕਹਿਣ ਲੱਗੇ, ਪਿਆਰੀ ਸਾਧ ਸੰਗਤੀ, ਜਿਸ ਸਿੱਖ ਤੋਂ ਬਗੈਰ ਮੇਰਾ ਕੰਮ ਨਹੀਂ ਸੀ ਨਾ ਚੱਲਦਾ, ਉਹ ਜੋਗਾ ਆ ਗਿਆ। ਕੁਛ ਨਹੀਂ, ਸਾਰਿਆਂ ਨੇ ਤੱਕਿਆ, ਆ ਗਿਆ ਭਾਈ ਜੋਗਾ ਸਿੰਘ। ਬਾਈ ਵਾਹਵਾ ਕੀਤੀ, ਹਜ਼ੂਰ ਦੇ ਕੋਲ ਆ ਕੇ ਖੜਾ ਹੋ ਗਿਆ। ਜੋਗਿਆ ਸ਼ਾਬਾਸ਼, ਹੁਕਮ ਮੰਨਿਆ। ਭਾਈ ਜੋਗਾ ਸਿੰਘ ਦੇ ਮਨ ਖਿਆਲ ਆਇਆ, ਉਹ ਮਨਾ, ਮੈਂ ਤਾਂ ਸਮਝਦਾ ਸੀ ਗੁਰੂ ਅੰਤਰ ਜਾਮੀ ਹੈ, ਤੇ ਜੇ ਅੰਤਰ ਜਾਮੀ ਹੁੰਦਾ ਤਾਂ ਹੁਸ਼ਿਆਰਪੁਰ ਵੀ ਮੇਰੀ ਕਰਤੂਤ ਨੂੰ ਵੀ ਜਾਣਦਾ ਹੁੰਦਾ, ਤੇ ਜੇ ਜਾਣਦਾ ਹੁੰਦਾ ਤਾਂ ਮੇਰੀ ਤਾਰੀਫ ਥੋੜੀ ਕਰਨੀ ਸੀ, ਜੋੜੇ ਨੂੰ ਖੜਾ ਕਰਕੇ ਸਜ਼ਾ ਦੇ। ਪਰ ਉਹ ਮਨਾ, ਜੇ ਗੁਰੂ ਇੱਥੋਂ ਦੀਆਂ ਗੱਲਾਂ ਨਹੀਂ ਜਾਣਦਾ ਤਾਂ ਦਰਗਾਹ ਵਿੱਚ ਕਿਵੇਂ ਮਸੀਤ ਹੋਵੇਗਾ। ਐਵੇਂ 12 ਸਾਲ ਸੇਵਾ ਕੀਤੀ ਆ ਕੁਛ ਨਹੀਂ। ਅੰਤਰਜਾਮੀ ਸਤਿਗੁਰੂ ਜੀ ਸੋਚਣ ਲੱਗੇ, ਜੋਗੇ ਨੂੰ ਕਾਮ ਕੁੰਡ ਵਿੱਚੋਂ ਕੱਢਿਆ ਹੈ, ਹੁਣ ਅਸ਼ਰਬਤ ਦੇ ਖਾਤੇ 'ਚ ਪਿਆ ਪੈਂਦਾ। ਜੋਗੇ ਆ ਮੇਰੇ ਵਰਤਕ। ਭਾਈ ਜੋਗਾ ਸਿੰਘ ਨੇ ਜੋ ਨੇਤਰ ਖੋਲੇ, ਹਜ਼ੂਰ ਦੇ ਚਿਹਰੇ 'ਤੇ ਇਤਨਾ ਨੂਰ ਸੀ, ਅੱਖਾਂ ਨੀਵੀਆਂ ਹੋ ਗਈਆਂ। ਹਜ਼ੂਰ ਨੇ ਫਿਰ ਕਿਹਾ, ਜੋਗਿਆ ਮੇਰੇ ਵੱਲ ਕਿਉਂ ਨਹੀਂ ਤੱਕਦਾ? ਭਾਈ ਜੋਗਾ ਸਿੰਘ ਨੇ ਅੱਖਾਂ ਖੋਲੀਆਂ, ਫਿਰ ਵੀ ਨਹੀਂ ਵੇਖ ਸਕੇ। ਮਾਤ ਗੁਜਰੀ ਦੇ ਲਾਲ ਨੇ ਕਿਹਾ, ਜੋਗਿਆ ਮੇਰੇ ਵੱਲ ਤੱਕ। ਭਾਈ ਜੋਗਾ ਸਿੰਘ ਨੇ ਜਿਸ ਵੇਲੇ ਤੀਜੀ ਵਾਰੀ ਵੇਖਿਆ ਤਾਂ ਹੈਰਾਨ ਹੋ ਗਿਆ ਕਿ ਅਨੰਦਪੁਰ ਦੇ ਸੋਹਣੇ ਤਖ਼ਤ ਤੇ ਬਹਿਣ ਵਾਲਾ ਪਾਤਸ਼ਾਹ ਤੇ ਰਾਤੀ ਵੇਸਵਾ ਦੇ ਚੁਬਾਰੇ ਤੇ ਪਹਿਰਾ ਦੇਣ ਵਾਲਾ ਇੱਕੋ ਹੀ ਹੋਇਆ। ਕੋ ਸ੍ਰੀ ਵਾਹਿਗੁਰੂ ਵੇਖਣ ਸਾਰੀ ਸਰ ਸਰ ਕੰਬਣ ਲੱਗ ਗਿਆ। ਓ ਮੇਰੇ ਚੋਜੀ ਪਾਤਸ਼ਾਹ, ਮੇਰੇ ਕੋਲ ਖੁੱਲ ਹੋ ਗਈ ਹੈ, ਪਰ ਮੇਰਾ ਪੋਲ ਸੰਗਤ ਬਿਨਾਂ ਖੋਲਿਆ ਜਾ ਕੋ ਸ੍ਰੀ ਵਾਹਿਗੁਰੂ। ਅੱਗੇ ਪਿੱਛੇ ਜੋ ਤੁਹਾਡਾ ਚਿਤ ਕਰੇ ਸਦਾ ਦੇ ਲਿਆ, ਪਰ ਸੰਗਤ ਵਿੱਚ ਅਜੋ ਕਹਿਣ ਲੱਗੀ, ਉਹ ਜੋਗਿਆ ਮੈਂ ਤਾਂ ਨਲਾਇਕ ਪੁੱਤਰ ਦੀ ਕਰਤੂਤ ਨੂੰ ਵੇਖ ਕੇ ਅੰਡਿਟ ਪਿਆ ਕਰਦਾ ਸਾਂ, ਪਰ ਤੂੰ ਤਾਂ ਗੁਰੂ ਨਾਨਕ ਦੀ ਗੱਦੀ ਵਾਂਗ ਉਂਗਲ ਕਰਨ ਲੱਗ ਗਿਆ। ਤੂੰ ਕਹਿੰਦੇ ਗੁਰੂ ਨੂੰ ਪਤਾ ਹੀ ਨਹੀਂ, ਤੂੰ ਤਾਂ ਗੁਰੂ ਦੀ ਸ਼ਕਤੀ ਤੂੰ ਵੀ ਮੁਨਕਰ ਹੋ ਚੱਲਿਆ ਸੀ, ਮੈਂ ਤਾਂ ਤੇਰੇ ਪਾਪਾਂ ਤੇ ਪਰਦੇ ਪਾ ਰਿਹਾ, ਪਰ ਤੂੰ ਕਹਿੰਦਾ ਇਹਨੂੰ ਪਤਾ ਹੀ ਕੋਈ ਨਹੀਂ, ਇਹ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਬਾਬਾ ਕਲਾ ਧਾਰੀ ਜੀ ਇੱਥੇ ਵੀ ਆਖੋ ਸ੍ਰੀ ਵਾਹਿਗੁਰੂ। ਬਾਬਾ ਕਲਾ ਧਾਰੀ ਜੀ ਬੇਦੀ ਅੰਤ ਸਨ, ਸਤਿਗੁਰੂ ਸੱਜੇ ਪਾਤਸ਼ਾਹ ਨਾਲ ਕਦੇ ਕਦੇ ਸ਼ਿਕਾਰ ਵੀ ਖੇਲਦੇ ਸਨ, ਪਰ ਬੇਦੀ ਅੰਤ ਜਾਣ ਕੇ ਮੇਰੇ ਕਲਗੀ ਦਰਸ਼ਕੇ ਪਾਤਸ਼ਾਹ ਸਾਲ ਦੇ ਸਾਲ 500 ਰੁਪਇਆ ਤੇ ਇੱਕ ਕੌੜਾ ਕਿਰਪਾਓ ਵਜੋਂ ਦਿੰਦੇ। 500 ਰੁਪਇਆ ਤੇ ਕੌੜਾ, ਇੱਕ ਵਾਰੀ ਇੱਕ ਬੈਰੂਪੀਏ ਦੇ ਦਿਲ ਵਿੱਚ ਖਿਆਲ ਆਇਆ, ਮਨਾ ਮੇਰੀ ਸ਼ਕਲ ਤਕਰੀਬਨ ਬਾਬਾ ਕਲਾ ਦਾਈ ਜੀ ਨਾਲ ਮਿਲਦੀ ਹੈ, ਤੇ ਐਸੀ ਮੈਂ ਕਿਉਂ ਨਾ 500 ਰੁਪਇਆ ਤੇ ਘੋੜਾ ਗੁਰੂ ਤੋਂ ਲੈ ਆਉਂ। ਉਸੇ ਤਰ੍ਹਾਂ ਠਾਠ ਬਾਠ ਬਣਾ ਲਿਆ, ਅਨੰਦਪੁਰ ਸਾਹਿਬ ਚਲਾ ਗਿਆ, ਕਿਲੇ ਦਾ ਦਰਵਾਜ਼ਾ ਖੁੱਲ੍ਹਾ ਸੀ, ਅੰਦਰ ਜਿਸਲੇ ਗਿਆ ਹਜ਼ੂਰ ਨੇ ਦੂਰੋਂ ਤੱਕਿਆ, ਇਹ ਮੇਰੇ ਚੌਧੀ ਪਾਤਸ਼ਾਹ ਕਹਿਣ ਲੱਗੇ, ਭਾਈ ਦਇਆ ਸਿੰਘ ਜੀ ਗਰੀਬ ਨਵਾਜ, ਬਾਬਾ ਕਲਾ ਧਾਰੀ ਜੀ ਆਏ, ਸਤਿਕਾਰ ਨਾਲ ਲਿਆਓ। ਜਿਸ ਵੇਲੇ ਨੇੜੇ ਆਇਆ, ਭਾਈ ਦਇਆ ਸਿੰਘ ਨੇ ਸੋਚਿਆ ਵੀ ਇਹ ਬਾਬਾ ਤੋਂ ਨਹੀਂ, ਸੰਗਤਾਂ ਵਿੱਚ ਹੀ ਕਈਆਂ ਨੇ ਵੇਖੇ। ਹਜ਼ੂਰ ਕਹਿਣ ਲੱਗੇ, ਬਾਬਾ ਜੀ ਨੂੰ ਭਾਈ ਦਇਆ ਸਿੰਘ ਜੀ ਚੰਗੇ ਆਸਣ ਤੇ ਬਿਠਾਓ। ਬਿਠਾ ਦਿੱਤਾ। ਬਾਬਾ ਜੀ ਜਿਉਂ ਆਇਆ, ਭਾਈ ਦਇਆ ਸਿੰਘ ਲਿਆਓ ਫਿਰ 500 ਰੁਪਇਆ ਤੇ ਘੋੜਾ। ਭਾਈ ਦਇਆ ਸਿੰਘ ਨੇ ਕਿਹਾ, ਮਹਾਰਾਜ ਇੱਕ ਬੇਨਤੀ ਸੁਣ ਲਓ। ਹਜ਼ੂਰ ਕਹਿਣ ਲੱਗੇ, ਬੇਨਤੀਆਂ ਪਿੱਛੇ, ਪਹਿਲਾਂ ਬਾਬਾ ਜੀ ਨੂੰ ਵਿਦਾ ਕਰੋ। ਲਿਆਓ 500 ਰੁਪਇਆ। ਕਿਸੇ ਨੇ ਲਿਆਂਦਾ। ਭਾਈ ਦਇਆ ਸਿੰਘ ਨੇ ਕਿਹਾ, ਮਹਾਰਾਜ ਜ਼ਰੂਰੀ ਇੱਕ ਬੇਨਤੀ ਹੈ। ਹਜ਼ੂਰ ਕਹਿਣ ਲੱਗੇ, ਬੇਨਤੀਆਂ ਪਿੱਛੇ ਸੁਣਾ ਕੇ ਪਹਿਲਾਂ ਬਾਬਾ ਜੀ ਨੂੰ ਵਿਦਾ ਕਰੋ। ਘੋੜਾ ਵੀ ਦੇ ਦਿੱਤਾ, 500 ਰੁਪਇਆ ਵੀ ਜਿਸ ਨੇ ਲੈ ਕੇ ਤੁਰੇ ਆ। ਭਾਈ ਦਇਆ ਸਿੰਘ ਨੇ ਕਿਹਾ, ਮਹਾਰਾਜ ਇੱਕ ਅਤਿਅੰਤ ਜ਼ਰੂਰੀ ਬੇਨਤੀ ਹੈ। ਹਜ਼ੂਰ ਕਹਿਣ ਲੱਗੇ, ਭਾਈ ਦਇਆ ਸਿੰਘ ਪਹਿਲਾਂ ਬਾਬਾ ਜੀ ਨੂੰ ਜਾਣ ਲੈਣ ਦਿਓ। ਆਖੋ ਸ੍ਰੀ ਵਾਹਿਗੁਰੂ। ਜਿਸ ਵੇਲੇ ਇਹ 500 ਰੁਪਇਆ ਤੇ ਘੋੜਾ ਲੈ ਕੇ ਤੁਰਿਆ, ਹੱਸ ਕੇ ਕਹਿਣ ਲੱਗਾ, ਗੁਰੂ ਬਣਿਆ ਫਿਰਦਾ, ਇਹਨੂੰ ਇਹ ਨਹੀਂ ਪਤਾ ਕਿ ਮੈਂ ਬੈਰੂਪੀਆਂ ਹਾਂ। ਆਖੋ ਸ੍ਰੀ ਵਾਹਿਗੁਰੂ। ਅਦੋ ਕਹਿਣ ਲੱਗੇ, ਭਾਈ ਦਇਆ ਸਿੰਘ ਜਿਸ ਦੇ ਪਾਤਸ਼ਾਹ ਫੜ ਲਓ ਮਹਾਰਾਜ, ਕਿਹਨੂੰ? ਬੈਰੂਪੀਏ ਨੂੰ। ਆਖੋ ਸ੍ਰੀ ਵਾਹਿਗੁਰੂ। ਫੜ ਲਿਆ, ਫਿਰ 500 ਰੁਪਇਆ ਵੀ ਖੋ ਲਿਆ ਤੇ ਘੋੜਾ ਵੀ, ਤੇ ਚੰਗੀ ਤਰ੍ਹਾਂ ਚਾਟਾ ਚਕਾਇਆ। ਚਾਟਾ ਜਾਣਦੇ ਹੋ ਨਾ? ਜਾਣਾ ਸਮਝਦੇ ਹਾਂ ਜੀ। ਸਿੱਖਾਂ ਦੀ ਮਾਰ ਨੂੰ ਤਾਂ ਦੁਨੀਆਂ ਜਾਣਦੀ, ਮਾਰ ਮਾਰ ਕੇ ਚੰਗੀ ਤਰ੍ਹਾਂ ਦੇ ਵੱਖੀਆਂ ਪੰਨ ਦਿੱਤੀ। ਕੋਈ ਸਮਾਂ ਪਿਆ ਤੇ ਮਹਾਰਾਜ ਬੇਨਤੀ ਸੁਣ ਲਓ। ਹਜ਼ੂਰ ਕਹਿਣ ਲੱਗੇ ਬੇਨਤੀਆਂ ਪਿੱਛੇ ਪਹਿਲਾਂ ਬਾਬਾ ਜੀ ਨੂੰ ਵਿਦਾ ਕਰੋ। ਲਿਆਓ 500 ਰੁਪਈਆ ਜਿਸੇ ਨੇ ਲਿਆਂਦਾ। ਭਾਈ ਦਇਆ ਸਿੰਘ ਨੇ ਕਿਹਾ ਮਹਾਰਾਜ ਜ਼ਰੂਰੀ ਇੱਕ ਬੇਨਤੀ ਹੈ। ਹਜ਼ੂਰ ਕਹਿਣ ਲੱਗੇ ਬੇਨਤੀਆਂ ਪਿੱਛੇ ਸੁਣਾਂਗੇ, ਪਹਿਲਾਂ ਬਾਬਾ ਜੀ ਨੂੰ ਵਿਦਾ ਕਰੋ। ਘੋੜਾ ਵੀ ਦੇ ਦਿੱਤਾ, 500 ਰੁਪਈਆ ਵੀ ਜਿਸੇ ਨੇ ਲੈ ਕੇ ਤੁਰੇ ਆ। ਭਾਈ ਦਇਆ ਸਿੰਘ ਨੇ ਕਿਹਾ ਮਹਾਰਾਜ ਇੱਕ ਅਤਿਅੰਤ ਜ਼ਰੂਰੀ ਬੇਨਤੀ ਹੈ। ਹਜ਼ੂਰ ਕਹਿਣ ਲੱਗੇ ਭਾਈ ਦਇਆ ਸਿੰਘ ਪਹਿਲਾਂ ਬਾਬਾ ਜੀ ਨੂੰ ਜਾਣ ਲੈਣ ਦਿਓ। ਆਖੋ ਸ੍ਰੀ ਵਾਹਿਗੁਰੂ। ਜਿਸ ਵੇਲੇ ਇਹ 500 ਰੁਪਈਆ ਤੇ ਘੋੜਾ ਲੈ ਕੇ ਤੁਰਿਆ, ਹੱਸ ਕੇ ਕਹਿਣ ਲੱਗਾ ਗੁਰੂ ਬਣਿਆ ਫਿਰਦਾ, ਇਹਨੂੰ ਇਹ ਨਹੀਂ ਪਤਾ ਕਿ ਮੈਂ ਬੈਰੂਪੀਆ ਹਾਂ। ਆਖੋ ਸ੍ਰੀ ਵਾਹਿਗੁਰੂ। ਅਗਰ ਕਹਿਣ ਲੱਗੇ ਭਾਈ ਦਇਆ ਸਿੰਘ ਜਿਸ ਦੇ ਪਾਤਸ਼ਾਹ ਫੜ ਲਓ ਮਹਾਰਾਜ, ਕਿਹਨੂੰ ਬੈਰੂਪੀਏ ਨੂੰ ਆਖੋ ਸ੍ਰੀ ਵਾਹਿਗੁਰੂ। ਫੜ ਲਿਆ ਫਿਰ 500 ਰੁਪਈਆ ਵੀ ਖੋ ਲਿਆ ਤੇ ਘੋੜਾ ਵੀ, ਤੇ ਚੰਗੀ ਤਰ੍ਹਾਂ ਚਾਟਾ ਸਿਖਾਇਆ। ਚਾਟਾ ਜਾਣਦੇ ਹੋ ਨਾ, ਜਾਣਾ ਸਮਝ ਲਿਆ ਜੀ। ਸਿੱਖਾਂ ਦੀ ਮਾਰ ਨੂੰ ਤਾਂ ਦੁਨੀਆਂ ਜਾਣਦੀ, ਮਾਰ ਮਾਰ ਕੇ ਚੰਗੀ ਤਰ੍ਹਾਂ ਦੇ ਵੱਖੀਆਂ ਪੰਨ ਦਿੱਤੀ। ਕੋਈ ਸਮਾਂ ਪਿਆ ਤੇ ਬਾਬਾ ਕਲਾਧਾਰੀ ਜੀ ਸ਼ਿਕਾਰ ਖੇਲਣ ਆਏ। ਹਜ਼ੂਰ ਆਪ ਚਲੇ ਗਏ, ਬਾਬਾ ਜੀ ਸ਼ਿਕਾਰ ਖੇਲਣ ਨਹੀਂ ਆਉਂਦੇ। ਤਾਂ ਬਾਬਾ ਕਲਾਧਾਰੀ ਜੀ ਬ੍ਰਹਮ ਗਿਆਨੀ ਸਨ, ਕਹਿਣ ਲੱਗੇ ਮਹਾਰਾਜ ਤੁਹਾਡੇ ਸਿੱਖਾਂ ਦੀ ਮਾਰ ਤੋਂ ਡਰਦੇ ਆ, ਜਿਸ ਵੇਲੇ ਫੜ ਲੈਂਦੇ ਫਿਰ ਹੱਡੀ ਪਸਲੀ ਨਹੀਂ ਸਕਦੇ। ਹਜ਼ੂਰ ਕਹਿਣ ਲੱਗੇ ਬਾਬਾ ਮੇਰੇ ਸਿੱਖ ਤੁਹਾਨੂੰ ਮਾਰਨੇ ਕਦੇ ਨਹੀਂ ਹੋ ਸਕਦਾ। ਬਾਬਾ ਕਲਾਧਾਰੀ ਜੀ ਕਹਿਣ ਲੱਗੇ ਮਹਾਰਾਜ ਉਹ ਵੀ ਤੋਂ ਮੇਰਾ ਹੀ ਰੂਪ ਬਣਾ ਕੇ ਗਿਆ ਸੀ ਨਾ। ਆਖੋ ਸ੍ਰੀ ਵਾਹਿਗੁਰੂ। ਹਜ਼ੂਰ ਕਹਿਣ ਲੱਗੇ ਬਾਬੇ ਆ ਜਿਤਨੇ ਤੱਕ ਤੇਰਾ ਰੂਪ ਬਣਾ ਕੇ ਗਿਆ, ਸਤਿਕਾਰ ਵੀ ਕੀਤਾ, ਉਹਨੂੰ 500 ਰੁਪਈਆ ਤੇ ਘੋੜਾ ਵੀ ਦਿੱਤਾ, ਪਰ ਜਿਸੇ ਲਈ ਉਹ ਆਪਣੇ ਮੂੰਹ ਕਹਿਣ ਲੱਗਾ ਕਿ ਮੈਂ ਬੇਰੂਪੀਆਂ ਗੁਰੂ ਨਾਨਕ ਬਣਾਇਆ ਫਿਰਦਾ ਹੈ। ਬਾਬਾ ਉਸ ਵੇਲੇ ਉਹ ਗੁਰੂ ਨਾਨਕ ਦੀ ਗੱਡੀ ਵੱਲ ਉਂਗਲ ਪਿਆ ਕਰਦਾ ਸੀ ਤੇ ਮੈਂ ਗੁਰੂ ਨਾਨਕ ਦੇ ਗੱਡੀ ਦਾ ਸੇਵਾਦਾਰ ਹਾਂ, ਜਿਹੜਾ ਇਧਰ ਉਂਗਲ ਕਰੇਗਾ ਉਂਗਲ ਕੱਟ ਦਿਆਂਗਾ। ਆਖੋ ਸ੍ਰੀ ਵਾਹਿਗੁਰੂ। ਮੈਂ ਨਹੀਂ ਬਰਦਾਸ਼ਤ ਕਰ ਸਕਦਾ, ਮੈਂ ਨਹੀਂ ਬਰਦਾਸ਼ਤ ਕਰ ਸਕਦਾ। ਅਜੂਰ ਕਹਿਣ ਲੱਗੇ ਜੋਗਿਆ ਫਿਰ ਤੂੰ ਕਹਿੰਦਾ ਸਰ ਗੁਰੂ ਨੂੰ ਪਤਾ ਹੀ ਨਹੀਂ। ਤੋ ਭਾਈ ਜੋਗਾ ਸਿੰਘ ਨੇ ਕਿਹਾ ਮਹਾਰਾਜ ਫਿਰ ਇਹ ਵੀ ਚੰਗਾ ਹੋ ਗਿਆ, ਪਤਾ ਲੱਗ ਗਿਆ ਕਿ ਤੂੰ ਆਪਣੇ ਸਿੱਖਾਂ ਦੀ ਸਹਾਇਤਾ ਕਰਦਾ। ਆਖੋ ਸ੍ਰੀ ਵਾਹਿਗੁਰੂ। ਤੋ ਹਜ਼ੂਰ ਕਹਿਣ ਲੱਗੇ ਜੋਗਿਆ ਇਹਦਾ ਮਤਲਬ ਕੀ ਹੋਇਆ ਵੀ ਤੂੰ ਮੇਰੀ ਅਜ਼ਮਾਇਸ਼ ਕੀਤੀ ਮਹਾਰਾਜ, ਜਿਵੇਂ ਸਮਝੋ। ਤੋ ਪੰਥ ਦੇ ਵਾਲੀ ਚੋਜੀ ਪਾਤਸ਼ਾਹ ਦੇ ਨੇਤਰਾਂ ਚ ਜਲ ਜਾਣ ਲੱਗ ਗਿਆ। ਹਜ਼ੂਰ ਵੈਰਾਗ ਕਰ ਤੇ ਕਹਿਣ ਲੱਗੇ ਜੋਗਿਆ ਮੈਨੂੰ ਅੱਗੇ ਵੀ ਸਿੱਖਾਂ ਨੇ ਅਜ਼ਮਾਇਆ, ਕਿਸ ਤਰ੍ਹਾਂ ਅਜ਼ਮਾਇਆ ਆਓ ਜਰਾ ਪਿਆਰ ਨਾਲ ਸਾਨੂੰ ਕਹੋ। ਹਜ਼ੂਰ ਨੇ ਮੁਖਾਤਬ ਹੋ ਕੇ ਭਾਈ ਜੋਗਾ ਸਿੰਘ ਨੂੰ ਕਿਹਾ
1: ਬਹੁਤੀ ਲੋੜ ਜੇ ਖਾਈ ਅਜ਼ਮਾਉਣ ਦੀ,

ਵਾਂਗ ਬਰੀਕ ਜਾਂਦੇ ਵਿਸ਼ਾਲੇ ਲੈ ਕੇ ਪਿਆ ਜਾਂਦਾ ਮਗਰ ਫੌਜ ਲੱਗ ਗਈ ਬਿਧੀ ਚੰਦ ਨੂੰ ਪਕੜਨ ਵਾਸਤੇ। ਅੱਗੇ ਬਿਧੀ ਚੰਦ ਨੇ ਕੀ ਤੱਕਿਆ ਪਠਿਆਰੀ ਦਾ ਪੱਟ ਪਿਆ ਬਣਦਾ ਹੈ ਕਿਵੇਂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਰੱਖ ਕੇ ਛਾਲ ਮਾਰ ਦਿੱਤੀ ਆਖੋ ਜੀ। ਅਜੂਰ ਕੀਰਤਪੁਰ ਬੈਠੀ ਹੈ ਦੀਵਾਨ ਸਜਾ ਕੇ ਨੇਤਰ ਖੁੱਲੇ ਤੇ ਕਹਿਣ ਲੱਗੇ ਪਿਆਰੇ ਉਹਨਾਂ ਦੀ ਗਰਮੀ ਵੀ ਲੱਗਦੀ ਆਖੋ ਜੀ ਮੇਰੇ ਚਿਹਰੇ ਪਾਸ ਜਲ ਲਿਆਓ ਜਲ ਦੀਆਂ ਗਾਗਲਾਂ ਹਜ਼ੂਰ ਦੇ ਉੱਤੇ ਪਾਈਆਂ ਪਰ ਮੇਰੇ ਛੇ ਪਾਤਸ਼ਾਹ ਦਾ ਸਰੀਰ ਛਾਲੇ ਛਾਲੇ ਪੁੱਛਿਆ ਦਾਤਾ ਜੀ ਇਹ ਕੀ ਹਜ਼ੂਰ ਕਹਿਣ ਲੱਗੇ ਬਿਧੀ ਚੰਦ ਨੇ ਸਾਡਾ ਧਿਆਨ ਕਰਕੇ ਪੱਠੀ ਵੀ ਛਾਲ ਮਾਰ ਦਿੱਤੀ ਹੈ ਬਿਧੀ ਚੰਦ ਨੂੰ ਤੱਤੀ ਵਾਰੀ ਲੱਗੀ ਸਾਰੀ ਗਰਮੀ ਸਾਡੇ ਪਿਆਰ ਜੋ ਗਿਆ ਮੈਂ ਉਸ ਬਣਾਇਆ ਸੀ ਪੂਰਾ ਉਤਰਿਆ।

ਜੋ ਕਿ ਇਸ ਤਰ੍ਹਾਂ ਮੈਨੂੰ ਕਿਸੇ ਨੇ ਨਹੀਂ ਦਿੱਤਾ ਜਿਸ ਤਰ੍ਹਾਂ ਤੁਸੀਂ ਤੋਂ ਅਜਮਾਇਆ। ਪਿਆਰੀ ਹਜ਼ੂਰ ਦੇ ਬਚਨ ਸਨ, ਭਾਈ ਜੋਗਾ ਸਿੰਘ ਚਰਨਾਂ ਤੇ ਬਹਿ ਪਿਆ, ਰੋ ਰੋ ਕੇ ਚਰਨਾਂ ਨੂੰ ਸੱਚੇ ਪਾਤਸ਼ਾਹ ਮੈਨੂੰ ਬਖਸ਼, ਨਾਲੇ ਰੋਈ ਜਾਂਦਾ ਹੈ ਤੇ ਨਾਲੇ ਕਰਦਾ ਹੈ ਅਰਦਾਸ। ਕਿਹੜੀ ਅਰਦਾਸ? ਆਵਾਜ਼ ਆਪਾਂ ਕਰ ਲਈ, ਤੂੰ ਵੀ ਤਾਂ ਇਸ਼ਾਰੇ ਕਰਦੀ ਪਈ ਹੈ ਵੀ ਟਾਈਮ ਹੋ ਗਿਆ, ਪਰ ਇਹੋ ਜਿਹਾ ਟਿਕਾਓ ਪਤਾ ਨੀ ਫਿਰ ਕਦ ਮਿਲੇਗਾ, ਖੁਸ਼ ਨਹੀਂ ਹੋਏਗੀ ਇਹੋ ਜੀ ਮੈਂ ਪਤਾ ਨੀ ਫਿਰ ਕਦ ਮਿਲੇਗਾ। ਪਿਆਰੀ ਸਾਹਿਬ ਸੰਗਤ, ਭਾਈ ਜੋਗਾ ਸਿੰਘ ਪਹਿ ਕੇ ਅਰਦਾਸ ਕਰਦਾ ਹੈ, ਆਓ ਆਪਣੇ ਕੋਲੋਂ ਵੀ ਕਈ ਗਲਤੀਆਂ ਫਲਤੀਆਂ ਹੋ ਜਾਂਦੀਆਂ ਭਾਈ, ਆਓ ਜੀ ਅੱਜ ਭਾਈ ਜੋਗਾ ਸਿੰਘ ਬਖਸ਼ਿਆ ਜਾਏਗਾ ਤਾਂ ਅਸੀਂ ਵੀ ਬਖਸ਼ੇ ਜਾਵਾਂਗੇ। ਕਰੋ ਅਰਦਾਸ, ਪਹਿਲਾਂ ਸਿਰ ਖੋਲੇ ਪਿੱਛੇ ਸਾਰੀ ਖੋਲੇ।

ਰਾਤੇ ਸੋਏ ਹਰ ਆ ਰਾਤੇ ਬਿਖੜੇ ਤਾਉ ਲੰਘਾਏ ਮੇਰਾ ਸਤਿਗੁਰ ਸੁਖ ਸਹਿਜ ਸੇਤੀ ਹਰ ਜਾਤੇ ਨਾਉ ਪਰਵਾਤੇ ਸ਼ਬਦ।

ਸਤ ਗੁਰੂ ਬਿਹਾਰੀ ਜਿਨ ਇਹ ਥਾਨ ਸੁਹਾਇਆ, ਜਿਨ ਇਹ ਥਾਨ ਸੁਹਾਇਆ, ਨਗਰ ਗੋਬਿੰਦ ਗੁਰੂ।

அவள் அல்லஹ நூறு பாயே சாப்பிட்டே பிரபாத்தீ.

اول اللہ نور پایا قدرت کے سب بندے ایک نور پہ سب جگ دیا کون بھلے

جاتی پات سے دسویں ابھی ہو بات.

आए सब आपकी बात सुन आप छा में।

I don't know.

राम कली शब्द का।

తన పరవా.

सतगुरु में पाया सतगुरु।

Chabaja Gauriya.

Ja, das war.

다른 거 봐요.

जन हर्ष्यो देवे जो चरण गहूं भक्तों शुभ रसना।